0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ
3: The time is 6 p.m.
4: Summer now, guys. Handa na ba kayo para sa weekend getaway? Some fun on the beach? O baka gusto nyo lang mag-joyride? Make sure that your vehicle and its AC are in tip-top shape para cool na cool ang summer. It's time for expert service at your local Toyota dealer. One easy stop for oil changes, brake checks, and tire prices that beat competitors by 5%. Book your appointment today.
5: Hey Alberta, maaari mo nang kunin ngayon ang iyong health number, Canadian citizenship marker sa iyong driver's license at ID card. Wala nang manipis na paper health cards o kaya na may marami ang ID na pagpipilian. Isang card na lamang at iyon na, isang card upang ma-access ang serbisyo ng pamahalaan na iyong kailangan. Sa iba pang kaalaman, alberta.ca/onecard. Mensahe mula sa pamahalaan ng Alberta.
6: Mas maigpit na ang Canada sa batas sa pagpiansa at pagsentensya. Pinabago ang sistema laban sa paulit-ulit na karahasan sa lansangan. Para mas ligtas ka sa bahay, matuto pa sa canada.ca/ligtas-na-canada. Isang mensahe mula sa pamahalaan ng Canada.
7: Sama-sama tayo muli sa susunod na linggo dito sa Radio Pinoy, ang radyo ng Filipino sa Calgary. Magmula alas 11 ng umaga hanggang alas 12 ng tanghali. Dito lamang po sa 94.7 Fairchild Radio.
8: This is Fairchild Radio Canada. Serving listeners through multicultural entertainment, information, and education, locally via the airwaves, and worldwide at www.fairchildradio.com.
5: Baka di mo tawaging ito ay abuso, ngunit ang pagpapadala ng pananakot sa text sa iyong partner, sikretong sinusubaybayan ang iyong lokasyon, o kaya'y nagkukontrol ng iyong aktibidad sa telepono, ito ay abuso. Ito ay hindi pisikal na pang-abuso, ngunit abusong nakabatay sa teknolohiya na maaari ring makasama. Kung ikaw o may kakilala na gumagamit ng teknolohiya upang makasakit or mag-control, posible ang pagbabago. Alamin kung paano wakasan. violence@alberta.ca/endgbv.
9: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community anytime, anywhere.
3: The following program speaks to the Filipino community, uniting the world for your listening pleasure at Fairchild Radio, the multicultural spirit of Calgary, CHKF 94.7 FM.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: Hola amigos, los invito a escuchar mi programa radial Soy Latinoamericano los miércoles a partir de las 6 de la tarde. Les ofrezco noticias, comentarios, hermosa música latina y regalos. Los espero el próximo miércoles para que juntos celebremos nuestras raíces latinoamericanas.
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
4: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
3: ਵਿਜ਼ਿਟ sabrang.ca
5: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
6: Sabrang Radio 94.7 Sunday Sare Listen Sabobo Swagat Ji, aaj de aisa khoobsurat te long weekend de din de utte, kyunki kaafi vadhiya mausam te baneya hi hai, but ode naal naal ਆਈ ਹੋਪ ਅੱਜ ਦਾ ਦਿਨ ਜਿਹੜਾ ਹੈ ਲੌਂਗ ਵੀਕਐਂਡ ਜਦੋਂ ਮਿਲਦਾ ਤੇ ਆਪਾਂ ਸਾਰੇ ਹੀ ਇੰਜੋਏ ਕਰਦੇ ਰਹਿੰਦੇ ਹਾਂ ਜ਼ਿੰਦਗੀ ਜਿਹੜੀ ਉਹ ਬੜੀ ਖੂਬਸੂਰਤ ਹੁੰਦੀ ਹੈ ਕਾਫੀ ਵਧੀਆ ਚੀਜ਼ਾਂ ਜਿਹੜੀਆਂ ਨੇ ਆਲ ਦਾ ਟਾਈਮ ਆਉਂਦੀ ਰਹਿੰਦੀ ਸਪੈਸ਼ਲੀ ਵੈਦਰ ਜਦੋਂ ਵਧੀਆ ਹੋਵੇ ਥੋੜਾ ਜਿਹਾ ਠੰਡਕ ਆ ਗਈ ਜਿੱਦਾਂ ਮੈਂ ਕੱਲ ਵੀ ਗੱਲਬਾਤ ਕੀਤੀ ਸੀਗੀ ਵੀ ਅੱਜ ਦੇ ਦਿਨ ਥੋੜੀ ਠੰਡਕ ਜਿਹੜੀ ਹੈ ਕੱਲ ਦੇ ਮੁਕਾਬਲੇ ਜ਼ਿਆਦਾ ਹੋਏਗੀ ਵੈਦਰ ਥੋੜਾ ਅੱਜ ਨਾਲੋਂ ਕੱਲ ਨਾਲੋਂ ਵੀ ਠੰਡਾ ਹੋ ਗਿਆ ਵੈਸੇ ਪਹਿਲਾਂ ਥੋੜਾ ਵਧੀਆ ਵੈਦਰ ਚੱਲ ਰਿਹਾ ਸੀਗਾ ਇੱਕ ਵਾਰੀ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਇੱਕ ਜਿਹੜੀ ਫਾਇਰ ਲੱਗੀ ਇਹ ਵੀ ਜਗ੍ਹਾ ਜਗ੍ਹਾ ਦੇ ਉੱਤੇ ਕਾਫੀ ਵਧਦੀ ਜਾ ਰਹੀ ਹੈ ਇਹਦੇ ਨਾਲ ਵੀ ਹਜ਼ਾਰਾਂ ਲੋਕਾਂ ਨੂੰ ਜਿਹੜਾ ਇਵੈਕੂਏਟ ਕੀਤਾ ਜਾ ਰਿਹਾ BC ਦੇ ਵਿੱਚੋਂ ਤੇ ਦੁਬਈ ਦੇ ਵਿੱਚ ਕਹਿੰਦੇ ਵੀ ਹੋਟਲ ਪ੍ਰਾਈਸਿਸ ਦੀ ਜਿਹੜੀ ਡੀਲ ਹੈ ਉਹ ਕਾਫੀ 75% ਤੱਕ ਮਿਲੀ ਹੈ ਹੁਣ ਕੋਈ ਦੁਬਈ ਤੇ ਜਾਣਾ ਚਾਹੇਗਾ ਬਟ ਜਿਹਨੂੰ ਕਹਿੰਦੇ ਨਾ ਮਰਨਾ ਨੀ ਜਾਂਦਾ ਕੋਈ ਵੀ ਬੰਦਾ ਵੀ ਮੈਂ ਕਦੇ ਵਾਸਤੇ ਇਹੋ ਜਿਹਾ ਪੰਗਾ ਲਵਾਂ ਜਿੱਥੇ ਜਾ ਕੇ ਆਲਰੇਡੀ ਪਤਾ ਨੀ ਕਦੋਂ ਲੜਾਈ ਹੋ ਜਾਣੀ ਤੇ ਕਦੋਂ ਕੀ ਕੁਛ ਹੋਇਆ ਨਾ ਇਸ ਕਰਕੇ ਲੋਕੀ ਜਿਹੜੇ ਨੇ ਆਪਣੇ ਆਪ ਨੂੰ ਥੋੜਾ ਜਿਹਾ ਬਚਾਏ ਰੱਖਣਾ ਚਾਹੁੰਦੇ ਆ ਚਾਹੇ ਉਹ ਦੁਬਈ ਹੋਵੇ ਤੇ ਚਾਹੇ ਉਹ ਕੋਈ ਵੀ ਐਸਾ ਕੰਟਰੀ ਐਸਾ ਸ਼ਹਿਰ ਜਿੱਥੇ ਅਟੈਕ ਹੋਣ ਦੀਆਂ ਘਟਨਾਵਾਂ ਜਿਹੜੀਆਂ ਆਉਂਦੀਆਂ ਸੋ ਇਸ ਤਰ੍ਹਾਂ ਦੇ ਕਈ ਕੁਛ ਜਿਹੜੀ ਇਨਫੋਰਮੇਸ਼ਨ ਸਾਹਮਣੇ ਆਉਂਦੀ ਹੈ ਜੀ ਤੇ ਡੈਫੀਨੇਟਲੀ ਹਰ ਬੰਦੇ ਨੂੰ ਸੇਫਟੀ ਪਸੰਦ ਅੱਧੇ ਕਰਕੇ ਡਿਸਕਾਊਂਟ ਮਿਲਦੀ ਹੈ ਕਿ ਵੀ ਇੰਨੀ ਇੰਨੀ ਵੱਡੀ ਡਿਸਕਾਊਂਟ ਜਿਹੜੀ ਉਹ ਦਿੱਤੀ ਜਾਂਦੀ ਹੈ ਲੋਕਾਂ ਨੂੰ ਤਾਂ ਕਿ ਲੋਕੀ ਜਿਹੜੇ ਨੇ ਉਹ ਡਿਸਕਾਊਂਟ ਦੇ ਉੱਤੇ ਜਾਣ ਤੇ ਆਪਣੇ ਆਪ ਨੂੰ ਥੋੜਾ ਜਿਹਾ ਸੈੱਟ ਕਰਨ ਤੇ ਉਹਦੇ ਤੇ ਵੀ ਵਰਕਆਊਟ ਜਿਹੜਾ ਹੈ ਕਰਦੇ ਰਹਾਂਗੇ ਆਪਾਂ ਨਾਲ ਨਾਲ ਗੱਲਾਂ ਬਾਤਾਂ ਤੇ ਕਰਦੇ ਰਹਾਂਗੇ ਪ੍ਰੋਗਰਾਮ ਦੇ ਵਿੱਚ ਇਨਫੋਰਮੇਸ਼ਨ ਵੀ ਜਿਹੜੀ ਉਹ ਸ਼ੇਅਰ ਕਰਦੇ ਰਹਿਣਾ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੇ ਵੈਸੇ ਆਈ ਹੋਪ ਵੀ ਤੁਸੀਂ ਅੱਜ ਦਾ ਇਵੈਂਟ ਜਿਹੜੇ ਜਗ੍ਹਾ ਜਗ੍ਹਾ ਤੇ ਚੱਲ ਰਹੇ ਹੋਣੇ ਲੌਂਗ ਵੀਕਐਂਡ ਦੇ ਉੱਤੇ ਕਾਫੀ ਕੁਛ ਨਜ਼ਰ ਆਉਂਦਾ ਤੇ ਉਹ ਤੁਸੀਂ ਦੇਖਿਆ ਹੋਣਾ ਜੇ ਕਿਤੇ ਬਾਹਰ ਗਏ ਹੋ ਘੁੰਮਦੇ ਫਿਰਦੇ ਹੋ ਪਰ ਉਸ ਤੋਂ ਵੱਧ ਵੈਸੇ ਜ਼ਿਆਦਾ ਜ਼ਰੂਰੀ ਹੁੰਦਾ ਵੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰੋ ਪਿਛਲੇ ਕੁਛ ਇੱਕ ਦਿਨਾਂ ਤੋਂ ਮੈਨੂੰ ਯਾਦ ਹੈ ਫਰਾਈਡੇ ਤੋਂ ਹੀ ਆਪਾਂ ਲਗਾਤਾਰ ਬਾਹਰ ਜਾਣ ਦਾ ਮੌਕਾ ਲੱਗ ਰਿਹਾ ਕਦੀ ਕਿਤੇ ਜਾ ਰਹੇ ਹਾਂ ਕਦੀ ਕਿਤੇ ਜਾ ਰਹੇ ਹਾਂ ਕੱਲ੍ਹ ਵੀ ਪਰਸੋਂ ਵੀ ਰੋਜ਼ ਮਤਲਬ

ਮੋਸਟ ਡੇਲੀ ਬੇਸਿਸ ਤੇ ਤੁਸੀਂ ਫੇਸਬੁੱਕ ਤੇ ਵੀ ਥੋੜਾ ਬਹੁਤ ਨਾਲ ਨਾਲ ਭੱਜਦੇ, ਕਈ ਪਰਸਨਲ ਐਕਟੀਵਿਟੀਜ਼ ਹੁੰਦੀਆਂ ਉੱਥੇ ਨਹੀਂ ਜਾਂਦੇ ਆਪਾਂ ਜ਼ਿਆਦਾ, ਬਟ ਇਹ ਹੈ ਵੀ ਹੋਰ ਬਾਕੀ ਜਗ੍ਹਾ ਦੇ ਉੱਤੇ ਕਾਫੀ ਐਕਟੀਵਿਟੀਜ਼ ਕਰਨ ਦਾ ਜਿਹੜਾ ਮੌਕਾ ਮਿਲਦਾ ਰਹਿੰਦਾ। ਸੋ ਜਿਹਦੇ ਕਰਕੇ ਥੋੜੀ ਬਹੁਤੀ ਅਪਡੇਟ ਜਿਹੜੀ ਉਹ ਦੇਖਦੇ ਰਹੀਦਾ, ਚਾਹੇ ਉਹ ਪਿਛਲੇ ਵੀਕ ਦੇ ਵਿੱਚ ਕਾਫੀ ਐਕਟੀਵਿਟੀਜ਼ ਹੋਈਆਂ ਤੇ ਉਹੀ ਐਕਟੀਵਿਟੀਜ਼ ਜਿਹੜੀਆਂ ਨੇ ਉਹ ਅੱਗੇ ਵਧਣਗੀਆਂ ਕੱਲ ਤੋਂ। ਵੈਸੇ ਕੁਛ ਲੋਕੀ ਜਿਹੜੇ ਨੇ ਉਹ ਲੌਂਗ ਵੀਕਐਂਡ ਇੰਨਾ ਪਸੰਦ ਨਹੀਂ ਕਰਦੇ, ਕਿਉਂਕਿ ਉਹ ਕਹਿੰਦੇ ਵੀ ਕੰਮ ਕਰਨ ਦੇ ਦਿਨ ਜਿਹੜੇ ਨੇ ਉਹ ਘੱਟ ਗਏ ਆ, ਤੇ ਦੂਜੇ ਪਾਸੇ ਕੁਛ ਲੋਕੀ ਐਸੇ ਨੇ ਜਿਹੜੇ ਕਹਿੰਦੇ ਵੀ ਇਹ ਵਧੀਆ ਵੀ ਇੱਕ ਦਿਨ ਐਕਸਟਰਾ ਮਿਲ ਗਿਆ ਤੇ ਆਪਾਂ ਹੁਣ ਆਰਾਮ ਕਰ ਸਕਦੇ ਹਾਂ। ਹੁਣ ਸਟ੍ਰਾਈਕ ਜਿਹੜੀ ਸੀਗੀ, ਜੇ ਏਅਰ ਕੈਨੇਡਾ ਦੀ ਗੱਲ ਕਰੀਏ ਤੇ ਉਹਨਾਂ ਨੇ ਸਟ੍ਰਾਈਕ ਜਿਹੜੀ ਉਹ ਵੀ ਲੌਂਗ ਵੀਕਐਂਡ ਉੱਤੇ ਪਲਾਨ ਕਰਕੇ ਰੱਖੀ ਸੀ, ਤੇ ਜਿਹਦੇ ਚ ਸੈਂਕੜੇ ਜਿਹੜੀਆਂ ਫਲਾਈਟ ਕੈਂਸਲ ਹੋਈਆਂ ਤੇ ਹਜ਼ਾਰਾਂ ਲੋਕੀ ਜਿਹੜੇ ਨੇ ਉਹਦੇ ਚ ਦੁਖੀ ਹੋ ਗਏ। ਤੇ ਬਟ ਫਾਈਨਲੀ ਅੱਜ ਏਅਰ ਕੈਨੇਡਾ ਕਹਿ ਰਹੀ, ਵੈਸਟਜੈੱਟ ਵਾਲੇ ਕਹਿ ਰਹੇ ਨੇ ਵੀ ਹਾਂਜੀ ਹੁਣ ਸਾਡੀ ਟੈਂਟੇਟਿਵ ਡੀਲ ਜਿਹੜੀ ਹੋ ਗਈ ਹੈ ਤੇ ਕੰਟਰੈਕਟ ਨੂੰ ਜਿਹੜਾ ਉਹ ਰਿਨਿਊ ਕਰਨਗੇ ਤੇ ਅਪਡੇਟ ਕਰਨਗੇ। ਕਿਸ ਤਰ੍ਹਾਂ ਦੇ ਵਿੱਚ ਕੀ ਕੁਛ ਹੋਏਗਾ ਉਹ ਵੀ ਪਤਾ ਲੱਗ ਜਾਏਗਾ, ਕਿਉਂਕਿ ਇਹਦੇ ਤੇ ਡਿਪੈਂਡ ਕਰਦਾ ਵੀ ਉਹਦੇ ਚ ਕੀ ਕੁਛ ਜਿਹੜਾ ਉਹਨਾਂ ਨੇ ਲੈ ਕੇ ਆਉਣਾ। ਸੋ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਚੱਲਦੀਆਂ ਰਹਿਣਗੀਆਂ, ਨਾਲ ਦੀ ਨਾਲ ਹੀ ਆਪਾਂ ਆਪਣੀ ਇਨਫੋਰਮੇਸ਼ਨ ਜਿਹੜੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ, ਕਿਉਂਕਿ ਖਬਰਾਂ ਇਹਨਾਂ ਪ੍ਰੋਗਰਾਮਾਂ ਦਾ ਮੁੱਖ ਜਿਹਨੂੰ ਕਹਿੰਦੇ ਨਾ ਵੀ ਇੱਕ ਸਿਸਟਮ ਹੁੰਦਾ, ਜਿਹੜੀਆਂ ਦੁਨੀਆਂ ਭਰ ਦੀਆਂ ਖਬਰਾਂ ਸੁਣੀਆਂ ਤੇ ਤੁਸੀਂ ਵੀ, ਕਿਉਂਕਿ ਟਾਈਮ ਕੱਢ ਕੇ ਕੁਛ ਦੋਸਤ ਜਿਹੜੇ ਨੇ ਉਹ ਜ਼ਿਆਦਾ ਖਬਰਾਂ ਦੇ ਬਹੁਤ ਲਾਏ ਕਰਦੇ ਹੁੰਦੇ ਨੇ ਵੀ ਦੁਨੀਆਂ ਭਰ ਦੀਆਂ ਖਬਰਾਂ ਪਤਾ ਚੱਲ ਜਾਂਦੀਆਂ ਘਰ ਬੈਠੇ ਬੈਠੇ ਜੋ ਕੁਛ ਵੀ ਚੱਲ ਰਿਹਾ। ਹਾਲਾਂਕਿ ਆਪਾਂ ਆਪਣੇ ਤਰੀਕੇ ਦੇ ਨਾਲ ਵੱਖਰੀ ਵੱਖਰੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ, ਬਟ ਕਿਉਂਕਿ ਤੁਹਾਡੀ ਜਿਹੜੀ ਵਿਜ਼ਨ ਹੁੰਦੀ ਹੈ ਵੀ ਆਪਾਂ ਇੱਥੇ ਹਰ ਬੰਦਾ ਜਿਹੜਾ ਆਪਣੇ ਆਪਣੇ ਤਰੀਕੇ ਦੇ ਨਾਲ ਕੁਛ ਨਾ ਕੁਛ ਖਬਰਾਂ ਜਿਹੜੀਆਂ ਨੇ ਉਹ ਪੇਸ਼ ਕਰਦਾ, ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਵੀ ਆਪਾਂ ਵੀ ਆਪਣੇ ਤਰੀਕੇ ਦੇ ਨਾਲ ਕੁਛ ਨਾ ਕੁਛ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਤੱਕ ਲੈ ਕੇ ਆਈਏ। ਅੱਜ ਦੇ ਪ੍ਰੋਗਰਾਮ ਚ ਵੀ ਕੁਛ ਇਸੇ ਤਰੀਕੇ ਦੀਆਂ ਖਬਰਾਂ ਜਿਹੜੀਆਂ ਨੇ ਉਹ ਪੇਸ਼ ਕੀਤੀਆਂ ਜਾਣਗੀਆਂ, ਤੇ ਨਾਲ ਦੀ ਨਾਲ ਹੀ ਗੱਲਬਾਤ ਜਿਹੜੀ ਉਹ ਵੀ ਜਾਰੀ ਰੱਖਾਂਗੇ ਆਪਾਂ। 7:08 ਜਿਹੜੇ ਨੇ ਸਟੂਡੀਓ ਦੀਆਂ ਘੜੀਆਂ ਦੇ ਉੱਤੇ ਟਾਈਮ ਹੋ ਚੁੱਕਿਆ, ਤੇ ਇਸ ਕਰਕੇ ਜਦੋਂ ਟਾਈਮ ਅੱਗੇ ਵਧਣਾ ਤੇ ਫਿਰ ਟਾਈਮ ਦੇ ਨਾਲ ਨਾਲ ਚੀਜ਼ਾਂ ਵੀ ਜਿਹੜੀਆਂ ਨੇ ਉਸੇ ਤਰੀਕੇ ਨਾਲ ਹੋਣੀਆਂ ਸ਼ੁਰੂ ਹੋ ਜਾਣੀਆਂ। ਤੁਹਾਡੇ ਵਾਸਤੇ ਮੈਂ ਕੋਸ਼ਿਸ਼ ਕਰ ਰਿਹਾ ਵੀ ਕੁਛ ਵਧੀਆ ਜਿਹੀ ਖਬਰ ਜਾਂ ਵਧੀਆ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਕੱਢ ਕੇ ਲੈ ਕੇ ਆ ਪਾਈਏ। ਸੋ ਇਸੇ ਚੱਕਰ ਦੇ ਵਿੱਚ ਜਿਹੜੀਆਂ ਨੇ ਉਹ ਖਬਰਾਂ ਦੇ ਲਾਈਨ ਅਪ ਹੋ ਹੀ ਰਹੀਆਂ, ਬਟ ਨਾਲ ਦੀ ਨਾਲ ਵੈਦਰ ਦੀ ਅਪਡੇਟ ਜਿਹੜੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਆਪਾਂ। ਕਿਉਂਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਵੈਦਰ ਦੀ ਅਪਡੇਟ ਵੀ ਕਈ ਵਾਰੀ ਮੌਕਾ ਦੇਖ ਕੇ ਵੈਦਰ ਵੀ ਜਿਹੜਾ ਉਹ ਹਿੱਲ ਜਾਂਦਾ, ਤੇ ਉਹ ਕਹਿੰਦਾ ਵੀ ਤੁਸੀਂ ਮੇਰੇ ਬਾਰੇ ਗੱਲਬਾਤ ਕੀ ਕਰਨੀ ਹੈ, ਮੈਂ ਤੇ ਆਲਰੇਡੀ ਫਿੱਟ ਹਾਂ, ਤੁਸੀਂ ਆਪਣਾ ਧਿਆਨ ਕਰੋ। ਸੋ ਆਪਾਂ ਆਪਣੇ ਵੈਦਰ ਦੇ ਬਾਰੇ ਅਪਡੇਟ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਵੈਦਰ ਜਿਹੜਾ ਰਾਈਟ ਨੂੰ 19 ਡਿਗਰੀ, ਅੱਜ ਵੈਸੇ ਵੱਧ ਤੋਂ ਵੱਧ 20 ਡਿਗਰੀ ਹੋਣਾ ਸੀਗਾ, ਬਟ 19 ਡਿਗਰੀ ਦੇ ਉੱਤੇ ਇਹ ਟੈਂਪਰੇਚਰ ਚੱਲ ਰਿਹਾ। ਨਹੀਂ ਨਹੀਂ, ਇਸ ਤੋਂ ਇਲਾਵਾ ਹੋਰ ਵੀ ਵੈਦਰ ਦੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਵੀ ਜੁੜੀਆਂ, ਸੋ ਉਹਨਾਂ ਦੇ ਉੱਤੇ ਵੀ ਨਜ਼ਰ ਮਾਰਦੇ ਹਾਂ ਕਿ ਕਿਹੜੀਆਂ ਕਿਹੜੀਆਂ ਖਬਰਾਂ ਤੇ ਕੀ ਕੁਛ ਜਿਹੜਾ ਸਾਹਮਣੇ ਆ ਰਿਹਾ ਜੀ। ਲੱਗਦਾ ਹੈ ਵੀ ਕਈ ਵਾਰੀ ਆਪਾਂ ਪ੍ਰੋਗਰਾਮ ਦੇ ਵਿੱਚ ਆਪਣੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚਾਉਂਦਾ ਪਹੁੰਚਾਉਂਦਾ ਟਾਈਮ ਲੱਗ ਜਾਂਦਾ ਹੈ। ਸੋ ਮੋਟੀਆਂ ਮੋਟੀਆਂ ਖਬਰਾਂ ਜਿਹੜੀਆਂ ਨੇ ਇਹ ਵੀ ਪਤਾ ਲੱਗ ਰਿਹਾ ਵੀ ਹਾਲੇ ਤੱਕ ਵੀ ਸਟੂਡੈਂਟਸ ਦਾ ਜਿਹੜਾ PGW ਦਾ ਜਿਹੜਾ ਸਿਲਸਿਲਾ ਸੀਗਾ ਉਹ ਇਸੇ ਤਰੀਕੇ ਨਾਲ ਹੀ ਹੈ, ਉਹ ਕਿਤੇ ਪਾਸੇ ਨਹੀਂ ਲੱਗ ਰਿਹਾ। ਸਟੂਡੈਂਟ ਜਿਹੜੇ ਨੇ ਵਿਚਾਰੇ ਉਹ ਕਾਫੀ ਕੋਸ਼ਿਸ਼ ਕਰ ਰਹੇ ਨੇ ਵੀ ਉਹਨਾਂ ਦਾ ਸਿਸਟਮ ਜਿਹੜਾ ਥੋੜਾ ਜਿਹਾ ਠੀਕ ਹੋ ਜਾਏ, ਤਾਂ ਕਿ ਉਹ ਇੰਨੀ ਦੂਰੋਂ ਆਏ ਇੰਨਾ ਪੈਸਾ ਖਰਚ ਕਰਕੇ, ਤੇ ਜੇ ਉਹਨਾਂ ਨੂੰ ਇੱਥੇ ਮੌਕਾ ਮਿਲ ਜਾਏ ਰੁਜ਼ਗਾਰ ਦਾ ਤੇ ਜੋਬਸ ਦਾ ਤੇ ਰਹਿਣ ਦਾ ਤੇ ਵਧੀਆ ਹੋਏਗਾ, ਬਟ ਕਾਨੂੰਨ ਜਿਹੜੇ ਨੇ ਉਹ ਕੁਛ ਹੋਰ ਕਹਿੰਦੇ ਆ। ਉਹ ਕਹਿੰਦੇ ਆ ਵੀ ਇਹਨਾਂ ਨੂੰ ਪਹਿਲਾਂ ਤੋਂ ਪਤਾ ਸੀਗਾ ਜਿਹਦੇ ਚ ਨਹੀਂ ਮਿਲਣਾ, ਤੇ ਮੈਂ ਕਈ ਸਟੂਡੈਂਟਸ ਵੀ ਸੁਣਦੇ ਸੀ ਗੱਲਬਾਤ, ਉਹਨਾਂ ਦਾ ਮੰਨਣਾ ਹੈ ਕਿ ਵੀ ਪਤਾ ਤੇ ਸੀਗਾ ਬਟ ਉਹਦੇ

0: ਨਾਲ ਨਾਲ ਕੁਛ ਕੁਛ ਮਿਕਸ ਮੈਸੇਜ ਜਿਹੜੇ ਨੇ ਉਹਨਾਂ ਵੱਲੋਂ ਦਿੱਤੇ ਜਾ ਰਹੇ ਸੀਗੇ, ਜਿਹਦੇ ਕਰਕੇ ਇਹ ਗੱਲਬਾਤ ਜਿਹੜੀ ਉਹ ਅੱਗੇ ਨਹੀਂ ਸੀ ਵੱਧ ਪਾ ਰਹੀ ਤੇ ਉਹ ਕੰਮ ਜਿਹੜਾ ਉਸੇ ਤਰੀਕੇ ਦੇ ਨਾਲ ਹੀ ਚੱਲਦਾ ਰਿਹਾ। ਸੋ ਜਿਹਦੇ ਕਰਕੇ ਉਹ ਥੋੜੇ ਜਿਹੇ ਦੁਖੀ ਵੀ ਸੀਗੇ ਇਸ ਗੱਲ ਨੂੰ ਲੈ ਕੇ ਕਿ ਵੀ ਆਪਾਂ ਇਹਦੇ ਚੋਂ ਕਿਸ ਤਰ੍ਹਾਂ ਨਿਕਲੀਏ ਤੇ ਕਿਸ ਤਰ੍ਹਾਂ ਅੱਗੇ ਵੱਧ ਸਕਦੇ ਹਾਂ। ਬਟ ਕਈ ਵਾਰੀ ਕੀ ਹੁੰਦਾ ਵੀ ਕਈ ਵਾਰੀ ਹੱਥ ਹੀ ਨਿਕਲ ਜਾਂਦਾ ਤੇ ਪੂਛ ਫਸ ਜਾਂਦੀ ਹੈ, ਤੇ ਮੈਨੂੰ ਲੱਗਦਾ ਵੀ ਇਹ ਉਹੋ ਜਿਹੇ ਹਾਲਾਤ ਹੋਇਆ ਕਿਉਂਕਿ ਕਾਫੀ ਬੱਚਿਆਂ ਨੂੰ ਜਿਹੜਾ ਉਹ ਮਿਲ ਗਿਆ ਸੀਗਾ ਤੇ ਹੁਣ ਜਿਹੜੇ ਉਹ ਬੱਚੇ ਨੇ ਉਹ ਜਿਹੜੇ ਨੇ ਉਹ ਡਿਸਟਰਬ ਹੋ ਰਹੇ ਨੇ ਤੇ ਜਿਹਦੇ ਕਰਕੇ ਸਾਰਾ ਸਿਸਟਮ ਵੀ ਜਿਹੜਾ ਉਸੇ ਤਰੀਕੇ ਨਾਲ ਹੀ ਅਪਸੈਟ ਹੋ ਗਿਆ। ਆਪਾਂ ਉਹਦੇ ਬਾਰੇ ਥੋੜੀ ਜਿਹੀ ਗੱਲਬਾਤ ਕਰਦੇ ਹਾਂ, ਕੁਛ ਖ਼ਬਰਾਂ ਵੀ ਸੁਣਦੇ ਹਾਂ, ਪਲੱਸ ਤੁਹਾਨੂੰ ਵੈਦਰ ਦੇ ਬਾਰੇ ਅਪਡੇਟ ਵੀ ਕਰਨੀ ਹੈ, ਉਹ ਵੀ ਅਪਡੇਟ ਕਰਾ ਦਿੰਦੇ ਹਾਂ ਕਿਉਂਕਿ ਕੀ ਕੁਛ ਚੱਲ ਰਿਹਾ। ਸੋ ਅੱਜ ਦਾ ਦਿਨ ਜਿਹੜਾ ਇਹ 3 ਜੁਲਾਈ ਹੋ ਗਈ, ਜਿਹਦੇ ਅਸੀਂ ਦੇਖਦੇ ਹਾਂ 3 ਅਗਸਤ ਹੋ ਗਈ, ਕੱਲ ਟਿਊਜ਼ਡੇ ਨੂੰ 4 ਤਰੀਕ ਹੋ ਜਾਣੀ ਹੈ ਤੇ 24 ਡਿਗਰੀ ਵੱਧ ਤੋਂ ਵੱਧ ਕੱਲ ਦਾ ਟੈਂਪਰੇਚਰ ਜਿਹੜਾ ਉਹ ਨੋਟ ਕੀਤਾ ਜਾ ਰਿਹਾ। ਸੋ ਅੱਜ ਦਾ ਟੈਂਪਰੇਚਰ ਜਿਹੜਾ ਉਹ ਇਹਦੇ ਚ ਥੋੜਾ ਜਿਹਾ ਅੱਜ ਦੇ ਟੈਂਪਰੇਚਰ ਬਾਰੇ ਵੀ ਗੱਲਬਾਤ ਕਰ ਲੈਣੇ ਕਿਉਂਕਿ 19 ਡਿਗਰੀ ਸਵੇਰ ਤੋਂ ਪਤਾ ਲੱਗਿਆ ਸੀ। ਵੈਸੇ ਰਾਤ ਕੱਲ ਬਾਰਿਸ਼ ਬੁਰਿਸ਼ ਵੀ ਕਾਫੀ ਪੈ ਗਈ, ਇਹ ਮੈਨੂੰ ਲੱਗਦਾ ਡਿਪੈਂਡ ਕਰਦਾ ਕਿਹੜੇ ਕਿਹੜੇ ਏਰੀਏ ਚ ਕਿੱਥੇ ਕਿੱਥੇ ਕਿਸ ਤਰ੍ਹਾਂ ਹੋਇਆ, ਬਟ ਬਾਰਿਸ਼ ਪੈਣ ਦੇ ਨਾਲ ਜਿਹੜੀ ਇਹ ਥੋੜੀ ਠੰਡਕ ਜਿਹੜੀ ਵੈਦਰ ਦੇ ਵਿੱਚ ਆ ਗਈ। ਕੱਲ 24 ਡਿਗਰੀ ਵੱਧ ਤੋਂ ਵੱਧ ਹੋਏਗਾ ਜੀ ਤੇ ਚਮਕਦਾਰ ਧੁੱਪ ਜ਼ਰੂਰ ਬਣੀ ਰਹੇਗੀ ਇਸੇ ਤਰੀਕੇ ਨਾਲ। 12 ਡਿਗਰੀ ਘੱਟ ਤੋਂ ਘੱਟ, ਵੈਡਨਸਡੇ 26-12 ਤੇ ਉਸ ਤੋਂ ਬਾਅਦ ਥਰਸਡੇ ਨੂੰ 24-12, ਫਰਾਈਡੇ ਨੂੰ 25-12 ਤੇ ਸੈਟਰਡੇ ਨੂੰ 22-12 ਜਿਹੜਾ ਇਹ ਆਉਣ ਵਾਲੇ ਕੁਛ ਦਿਨਾਂ ਦਾ ਟੈਂਪਰੇਚਰ ਹੋਏਗਾ। ਸੰਡੇ ਨੂੰ ਜਦੋਂ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਸੁਣੋਗੇ, ਉਸ ਦਿਨ 19 ਡਿਗਰੀ ਬਾਰਿਸ਼ ਦੇ ਨਾਲ ਤੇ 12 ਡਿਗਰੀ ਜਿਹੜਾ ਘੱਟ ਤੋਂ ਘੱਟ ਟੈਂਪਰੇਚਰ ਹੈ। ਸੋ ਅਗਲੇ ਸੰਡੇ ਨੂੰ ਬਾਰਿਸ਼ ਦਿਖਾਈ ਜਾ ਰਹੀ ਹੈ, ਮੰਡੇ ਨੂੰ 21-12, ਟਿਊਜ਼ਡੇ ਫਿਰ ਬਾਰਿਸ਼ ਹੈ ਤੇ ਵੈਡਨਸਡੇ ਵੀ ਜਿਹੜੀ ਬਾਰਿਸ਼ ਜਿਹੜੀ ਨਜ਼ਰ ਆ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਜਿਵੇਂ ਜਿਵੇਂ ਲਾਗੇ ਪਹੁੰਚਾਂਗੇ ਉਦੋਂ ਪਤਾ ਲੱਗ ਜਾਏਗਾ ਵੀ ਕੀ ਕੁਛ ਜਿਹੜਾ ਉਹਦੇ ਚ ਚੱਲ ਰਿਹਾ। ਸੋ ਫਾਰ ਜਿਹੜਾ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਜੀ ਉਹ ਨਜ਼ਰ ਆ ਰਹੇ ਆ। ਦੂਜੇ ਪਾਸੇ ਜੇ ਗੱਲਬਾਤ ਕਰੀਏ ਕਿ ਵੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਟਰੰਪ ਹੁਣੇ ਕਹਿੰਦੇ ਨੇ ਵੀ ਮੈਂ ਗੋਲਾਬਾਰੀ ਤੇ ਰੋਕਤੀ ਹੈ, ਪਰ ਇਰਾਨ ਦੀ ਰਿਕੁਐਸਟ ਦੇ ਉੱਤੇ ਤੇ ਇਰਾਨ ਕਹਿੰਦਾ ਵੀ ਇਹੋ ਜਿਹੀ ਤਾਂ ਕੋਈ ਗੱਲਬਾਤ ਹੈਗੀ ਨੀ। ਸੋ ਇਸ ਕਰਕੇ ਉਧਰਲੇ ਪਾਸੇ ਵੀ ਜਿਹੜੀਆਂ ਇੱਕ ਆਪਣੀ ਗੱਲਾਂ ਬਾਤਾਂ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ। ਥੋੜੀਆਂ ਜਿਹੀਆਂ ਖ਼ਬਰਾਂ ਜਿਹੜੀਆਂ ਨੇ ਉਹ ਇਰਾਨ ਤੇ ਅਮੈਰੀਕਾ ਦੇ ਜਿਹੜੇ ਆਪਸ ਚ ਜੋ ਹਾਲਾਤ ਚੱਲ ਰਹੇ ਨੇ ਉਹਦੇ ਤੇ ਵੀ ਕਰ ਦਈਏ ਗੱਲਬਾਤ ਆਪਾਂ। ਤੇ ਮੰਨਦੇ ਹੈ ਵੀ ਉਹ ਇਰਾਨ ਤੇ ਓਮਾਨ ਆਪਸ ਚ ਜ਼ਰੂਰ ਗੱਲਬਾਤ ਕਰ ਰਹੇ ਨੇ ਤੇ ਟਰੰਪ ਹੁਣੇ ਤੁਹਾਨੂੰ ਪਤਾ ਹੀ ਵੀ ਸ਼ੁਰੂ ਤੋਂ ਝੂਠ ਦੇ ਪਲਿੰਦੇ ਬੰਨਣ ਦੇ ਵਿੱਚ ਮਾਸਟਰ ਨੇ। ਜੋ ਕੁਛ ਵੀ ਕਹਿੰਦੇ ਨੇ ਜਦੋਂ ਕੋਈ ਕਹੇ ਵੀ ਇਰਾਨ ਕੀ ਕਹਿੰਦਾ ਤੇ ਟਰੰਪ ਕੀ ਕਹਿੰਦਾ ਤੇ ਲੋਕੀ ਇਰਾਨ ਦੀ ਗੱਲ ਤੇ ਜ਼ਿਆਦਾ ਯਕੀਨ ਕਰਨਗੇ ਇੰਸਟੈਡ ਆਫ ਟਰੰਪ, ਕਿਉਂਕਿ ਹੁਣ ਜਿੱਦਾਂ ਜਿੱਦਾਂ ਪਹਿਲਾਂ ਵੀ ਜੋ ਜੋ ਮੈਸੇਜ ਤੇ ਵੀ ਆਪਾਂ ਇਹ ਕਰਾਂਗੇ, ਇਸ ਬੰਦੇ ਨੂੰ ਠੋਕਾਂਗੇ ਤੇ ਅਟੈਕ ਕਰਾਂਗੇ ਤੇ ਆਹ ਕਰਾਂਗੇ, ਉਹਨਾਂ ਨੇ ਉਹ ਸਾਰਾ ਕੁਛ ਕੀਤਾ। ਹੁਣ ਰੀਸੈਂਟਲੀ ਕਿਉਂਕਿ ਉਹਨਾਂ ਨੇ ਅਨਾਊਂਸਮੈਂਟ ਕਰਤੀ ਸੀ ਵੀ ਜਿਹਨਾਂ ਨੇ ਸਪੈਸ਼ਲੀ ਟਰੰਪ ਨੇ ਕਿਉਂਕਿ ਸਾਡੇ ਜਿਹੜੇ ਲੀਡਰ ਨੂੰ ਮਾਰਿਆ ਤੇ ਇਹਨੂੰ ਆਪਾਂ ਸੋਧਾਂਗੇ, ਇਹਦੇ ਤੋਂ ਬਦਲਾ ਲਵਾਂਗੇ, ਤੇ ਹੁਣ ਉਦੋਂ ਦਾ ਟਰੰਪ ਜਿਹੜਾ ਫਿਰ ਇਕਦਮ ਹੀ ਗੁੱਸੇ ਦੇ ਵਿੱਚ ਕਾਫੀ ਅਟੈਕ ਕਰਨ ਲੱਗ ਪਿਆ। ਹੋਰ ਵੀ ਕਈ ਉਹਨਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕੀਤੀਆਂ ਜਿਹਦੇ ਕਰਕੇ ਲੋਕੀ ਸਮਝਣ ਲੱਗ ਪਏ ਵੀ ਆਪਾਂ ਟਰੰਪ ਨੂੰ ਬਚਣ ਬਚਾਉਣ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਹੋਣ ਲੱਗ ਪਈਆਂ। ਸੋ ਥੋੜੀਆਂ ਜਿਹੀਆਂ ਖ਼ਬਰਾਂ ਸੁਣਦੇ ਹਾਂ, ਫਿਰ ਖ਼ਬਰਾਂ ਤੋਂ ਬਾਅਦ ਵਾਪਸ ਮਿਲਦੇ ਹਾਂ ਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਵਿੱਚ ਕੀਤੀਆਂ ਕਰਾਂਗੇ।
1: बीबीसी दुनिया में आज देखिए, अमेरिका से नहीं ओमान से डील करने की तैयारी में है ईरान। अमेरिकी राष्ट्रपति डोनाल्ड ट्रंप ने किया ईरान से बातचीत शुरू करने का दावा, मगर ईरान ने किया साफ इनकार। वहीं ओमान ईरान के बीच जल्द हो सकती है एक अहम डील, इससे निकलेगी शांति की राह या बढ़ेगा और तनाव। बीबीसी ने लेबनान के उस रेस्क्यू वर्कर से की बात जिन्होंने 2 दशक से चले आ रहे संघर्ष में खोया अपना परिवार और सहकर्मी। जंगलों में लगी भीषण आग से जूझ रहा ग्रीस, आग बुझाने के दौरान टकराए 2 हेलीकॉप्टर, पायलट समेत 2 की मौत। कैसे हैं जमीनी हालात दिखाएंगे ग्राउंड रिपोर्ट। दुनिया भर में तेजी से बढ़ रहा है AI का इस्तेमाल।

0: ਹੁਣ ਅੱਜ ਕੱਲ ਏ ਆਈ ਦੇ ਉੱਤੇ ਵੀ ਕਾਫੀ ਐਕਟੀਵਿਟੀ ਜਿਹੜੀਆਂ ਨੇ ਉਹ ਆਪਾਂ ਪਾਉਂਦੇ ਰਹਿੰਦੇ ਹਾਂ। ਜੇ ਤੁਸੀਂ ਉਹ ਵੀ ਦੇਖਣਾ ਚਾਹੋ ਤੇ ਸਾਡੀ ਵੈਬਸਾਈਟ iwebguide.ca ਉੱਤੇ ਜਾਂ ਸਬਰੰਗ ਦਾ ਜਿਹੜਾ ਯੂਟਿਊਬ ਚੈਨਲ ਹੈ ਉੱਥੇ ਵੀ ਤੁਹਾਨੂੰ ਕਲਿਪਸ ਦੇ ਵਿੱਚ ਕਾਫੀ ਕੁਝ ਦੇਖਣ ਨੂੰ ਮਿਲਦਾ।
1: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
1: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
2: ਕਾਲ ਕਰੋ 5873360890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873360890।
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
3: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0200-403-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कैलगरी मोस्ट पॉपुलर रेडियो रेडियो सबरंग 94.7 FM।
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਬਿਲਕੁਲ ਜੀ 250 ਕਿਲੋਮੀਟਰ ਦੀ ਦੂਰੀ ਤੱਕ ਤੁਸੀਂ ਇਹ ਪ੍ਰੋਗਰਾਮਾਂ ਨੂੰ ਸੁਣਦੇ ਹੋ ਤੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਮੰਡੇ ਟਿਊਜ਼ਡੇ ਥਰਸਡੇ ਫ੍ਰਾਈਡੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਦੁਪਹਿਰ ਦਾ ਟਾਈਮ ਜਿਹੜਾ ਹੁੰਦਾ ਉਸ ਟਾਈਮ ਦੇ ਉੱਤੇ ਤੁਸੀਂ ਆਪਣੇ ਬਿਜ਼ਨਸ ਜਾਂ ਆਪਣੀ ਲੋਕੇਸ਼ਨ ਦੇ ਉੱਤੇ ਜੇ ਤੁਸੀਂ ਕਿਸੇ ਤਰੀਕੇ ਦੀ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਸਤੇ ਤੇ 403-400-0203 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸੇ ਤਰੀਕੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਬੱਚਿਆਂ ਨੂੰ ਥੋੜਾ ਜਿਹਾ ਕਈ ਵਾਰੀ ਘੱਟ ਗੱਲਾਂ ਪਤਾ ਕਰ ਪਾਉਂਦੇ ਹਾਂ ਸ਼ੂਗਰ ਦਾ ਜਿਹੜਾ ਇੰਪੈਕਟ ਹੈ ਉਹਨਾਂ ਦੇ ਬੱਚਿਆਂ ਦੀ ਸਿਹਤ ਤੇ ਕਿੰਨਾ ਪੈਂਦਾ ਥੋੜਾ ਜਿਹਾ ਅਗਲੇ ਮੈਸੇਜ ਦੇ ਵਿੱਚ ਸੁਣਦੇ ਹਾਂ ਫਿਰ ਬਾਕੀ ਦੀਆਂ ਗੱਲਾਂ ਪਤਾ ਜਿਹੜੀਆਂ ਇਸ ਤੋਂ ਬਾਅਦ
6: ਵਿੱਚ ਦਿਮਾਗ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇੱਕ ਨਵੇਂ ਅਧਿਐਨ ਨੇ ਸੰਕੇਤ ਦਿੱਤਾ ਹੈ ਕਿ ਜ਼ਿੰਦਗੀ ਦੇ ਪਹਿਲੇ 2 ਸਾਲਾਂ ਵਿੱਚ ਘੱਟ ਖੰਡ ਖਾਣ ਵਾਲੇ ਲੋਕਾਂ ਵਿੱਚ ਦਾਕਿਆਂ ਬਾਅਦ ਡਿਮੈਂਸ਼ੀਆ ਦਾ ਖਤਰਾ ਘੱਟ ਹੋ ਸਕਦਾ ਹੈ ਪਰ ਮਾਹਰ ਕਹਿੰਦੇ ਹਨ ਇਸ ਨੂੰ ਅਜੇ ਪੱਕਾ ਸਬੂਤ ਨਹੀਂ ਮੰਨਿਆ ਜਾ ਸਕਦਾ। ਵਿਗਿਆਨੀਆਂ ਦਾ ਕਹਿਣਾ ਹੈ ਕਿ 2 ਸਾਲ ਦੀ ਉਮਰ ਤੱਕ ਬਹੁਤ ਘੱਟ ਮਾਤਰਾ ਵਿੱਚ ਖੰਡ ਖਾਣ ਦੇ ਨਾਲ ਦਾਕਿਆਂ ਬਾਅਦ ਵੀ ਦਿਮਾਗ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਮਿਲ ਸਕਦੀ ਹੈ। ਇਸ ਸੰਬੰਧੀ ਬ੍ਰਿਟੇਨ ਵਿੱਚ ਖੰਡ ਦੀ ਰਾਸ਼ਨਿਕ ਭਾਵ ਖੰਡ ਦੀ ਸੀਮਤ ਮਾਤਰਾ ਵਿੱਚ ਵਿਕਰੀ ਖਤਮ ਹੋਣ ਤੋਂ ਬਾਅਦ ਲੋਕਾਂ ਦੀ ਖੁਰਾਕ ਵਿੱਚ ਆਏ ਬਦਲਾਅ ਦਾ ਅਧਿਐਨ ਕੀਤਾ ਗਿਆ। ਜਦੋਂ ਬ੍ਰਿਟੇਨ ਦੇ ਵਿੱਚ ਖੰਡ ਦੀ ਰਾਸ਼ਨਿੰਗ ਖਤਮ ਹੋਈ ਤਾਂ ਲੋਕਾਂ ਦੇ ਖਾਣੇ ਵਿੱਚ ਖੰਡ ਦੀ ਮਾਤਰਾ ਤੇਜ਼ੀ ਨਾਲ ਵੱਧ ਗਈ। ਵਿਗਿਆਨੀਆਂ ਨੇ ਇਸ ਵਾਧੇ ਦੇ ਸਿਹਤ ਉੱਤੇ ਪਏ ਪ੍ਰਭਾਵਾਂ ਦਾ ਅਧਿਐਨ ਕੀਤਾ। ਨਤੀਜਿਆਂ ਤੋਂ ਪਤਾ ਲੱਗਿਆ ਕਿ ਜੋ ਲੋਕ ਖੰਡ ਦੀ ਰਾਸ਼ਨਿੰਗ ਦੇ ਸਮੇਂ ਛੋਟੇ ਬੱਚੇ ਸਨ ਉਹਨਾਂ ਵਿੱਚ ਡਿਮੈਂਸ਼ੀਆ ਦਾ ਖਤਰਾ 23% ਘੱਟ ਸੀ। ਹਾਲਾਂਕਿ ਇਹ ਅਧਿਐਨ ਪੱਕਾ ਸਬੂਤ ਨਹੀਂ ਦਿੰਦਾ। ਮਾਹਰਾਂ ਦਾ ਕਹਿਣਾ ਹੈ ਕਿ ਸਿਹਤਮੰਦ ਖੁਰਾਕ ਉਂਝ ਵੀ ਦਿਮਾਗ ਲਈ ਚੰਗੀ ਹੁੰਦੀ ਹੈ।

0: ਇਹ ਪਹਿਲਾ ਅਜਿਹਾ ਅਧਿਐਨ ਨਹੀਂ ਹੈ ਜੋ ਦੱਸਦਾ ਹੋਵੇ ਕਿ ਜ਼ਿੰਦਗੀ ਦੇ ਸ਼ੁਰੂਆਤੀ 1000 ਦਿਨ ਭਵਿੱਖ ਦੀ ਸਿਹਤ ਦੇ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ। ਕਈ ਅਧਿਐਨਾਂ ਵਿੱਚ ਬ੍ਰਿਟੇਨ ਦੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਖਾਣ ਪੀਣ ਦੀ ਰਾਸ਼ਨਿੰਗ ਖਤਮ ਹੋਣ ਦੌਰਾਨ ਹੋਏ ਕੁਦਰਤੀ ਪ੍ਰਯੋਗ ਉੱਤੇ ਧਿਆਨ ਦਿੱਤਾ ਗਿਆ। ਸਤੰਬਰ 1953 ਵਿੱਚ ਜਦੋਂ ਖੰਡ ਦੀ ਰਾਸ਼ਨਿੰਗ ਖਤਮ ਹੋਈ ਤਾਂ ਔਸਤ ਖੰਡ ਦੀ ਖਪਤ ਲਗਭਗ ਤੁਰੰਤ ਹੀ 41 ਗ੍ਰਾਮ ਯਾਨੀ ਕਿ ਕਰੀਬ 10 ਖੰਡ ਦੇ ਕਿਊਬ ਤੋਂ ਵੱਧ ਕੇ 80 ਗ੍ਰਾਮ ਯਾਨੀ ਕਿ ਕਰੀਬ 20 ਖੰਡ ਦੇ ਕਿਊਬ ਹੋ ਗਈ। ਪਿਛਲੀ ਖੋਜ ਵਿੱਚ ਇਸ ਨੂੰ ਸਾਲਾਂ ਬਾਅਦ ਟਾਈਪ 2 ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ ਵਧਣ ਦੇ ਨਾਲ ਵੀ ਜੋੜਿਆ ਗਿਆ ਸੀ। ਤਾਜ਼ਾ ਅਧਿਐਨ ਵਿੱਚ ਯੂਕੇ ਬਾਇਓਬੈਂਕ ਪ੍ਰੋਜੈਕਟ ਵਿੱਚ ਸ਼ਾਮਲ ਲਗਭਗ 65,000 ਲੋਕਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਹਾਂਗਕਾਂਗ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲੋਜੀ ਦੇ ਵਿਸ਼ਲੇਸ਼ਣ ਵਿੱਚ ਖੰਡ ਦੀ ਰਾਸ਼ਨਿੰਗ ਦੇ ਸਮੇਂ ਦੇ ਆਲੇ ਦੁਆਲੇ ਵੱਡੇ ਹੋਏ ਬੱਚਿਆਂ ਉੱਤੇ ਧਿਆਨ ਦਿੱਤਾ ਗਿਆ। ਅਧਿਐਨ ਕਰਨ ਵਾਲਿਆਂ ਮੁਤਾਬਕ ਜੋ ਲੋਕ ਬ੍ਰਿਟੇਨ ਵਿੱਚ ਖੰਡ ਦੀ ਰਾਸ਼ਨਿੰਗ ਵੇਲੇ 2 ਸਾਲ ਦੀ ਉਮਰ ਦੇ ਨੇੜੇ ਸਨ ਉਹਨਾਂ ਵਿੱਚ ਬਾਅਦ 'ਚ ਡਿਮੈਂਸ਼ੀਆ ਦਾ ਖਤਰਾ 23% ਘੱਟ ਰਿਹਾ। ਜੇ ਉਹਨਾਂ ਨੂੰ ਡਿਮੈਂਸ਼ੀਆ ਹੋਇਆ ਵੀ ਤਾਂ ਉਸਦਾ ਪਤਾ ਔਸਤਨ 2.5 ਸਾਲ ਬਾਅਦ ਲੱਗਿਆ। ਖੋਜਕਰਤਾ ਜਿਆ ਜ਼ੇਂਗ ਚੇਂਗ ਨੇ ਕਿਹਾ ਕਿ ਨਤੀਜੇ ਇਹ ਸੰਕੇਤ ਦਿੰਦੇ ਹਨ ਕਿ ਜ਼ਿੰਦਗੀ ਦੇ ਸ਼ੁਰੂਆਤੀ ਦੌਰ ਵਿੱਚ ਘੱਟ ਖੰਡ ਖਾਣ ਦੇ ਨਾਲ ਦਿਮਾਗ ਦੀ ਸਿਹਤ ਨੂੰ ਲੰਬੇ ਸਮੇਂ ਤੱਕ ਫਾਇਦਾ ਹੋ ਸਕਦਾ ਹੈ, ਪਰ ਇਹ ਸਮਝਣ ਲਈ ਹੋਰ ਖੋਜ ਦੀ ਲੋੜ ਹੈ ਕਿ ਇਹ ਅਸਰ ਸਿਰਫ ਖੰਡ ਕਾਰਨ ਹੀ ਹੋ ਰਿਹਾ ਸੀ। ਇਹ ਅੰਕੜੇ ਨਿਊਰੋਲੋਜੀ ਜਨਰਲ ਵਿੱਚ ਪ੍ਰਕਾਸ਼ਿਤ ਹੋਏ ਹਨ। ਕੋਕਰੇਨ ਇੱਕ ਸੁਤੰਤਰ ਗੈਰ ਮੁਨਾਫਾ ਨੈਟਵਰਕ ਜੋ ਮੈਡੀਕਲ ਖੋਜ ਨੂੰ ਇਕੱਠਾ ਕਰਦਾ ਹੈ ਅਤੇ ਉਸਦਾ ਸਾਰ ਤਿਆਰ ਕਰਦਾ ਹੈ। ਕੋਕਰੇਨ ਵਿੱਚ ਐਵੀਡੈਂਸ ਪ੍ਰੋਡਕਸ਼ਨ ਐਂਡ ਮੈਥਡਸ ਡਾਇਰੈਕਟੋਰੇਟ ਲਈ ਮੈਥਡਸ ਸਪੋਰਟ ਯੂਨਿਟ ਦੇ ਮੁਖੀ ਰੇਚਲ ਰਿਚਰਡਸਨ ਨੇ ਕਿਹਾ, ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਮਹੱਤਵਪੂਰਨ ਗੱਲ ਪਤਾ ਲੱਗੀ ਹੋਵੇ। ਇੱਕ ਵੱਡੀ ਸਮੱਸਿਆ ਇਹ ਹੈ ਕਿ ਸਿਰਫ ਇਸ ਆਧਾਰ ਉੱਤੇ ਕਿ ਲੋਕ ਖੰਡ ਦੀ ਰਾਸ਼ਨਿੰਗ ਦੇ ਸਮੇਂ ਪੈਦਾ ਹੋਏ ਸਨ, ਇਹ ਜਾਣਨਾ ਅਸੰਭਵ ਹੈ ਕਿ ਅਧਿਐਨ ਵਿੱਚ ਸ਼ਾਮਲ ਹਰ ਵਿਅਕਤੀ ਨੇ ਅਸਲ ਵਿੱਚ ਕਿੰਨੀ ਖੰਡ ਖਾਧੀ ਸੀ। ਰਿਚਰਡਸਨ ਮੁਤਾਬਕ ਇਹ ਸਬੂਤ 1940 ਅਤੇ 1950 ਦੇ ਦਹਾਕੇ ਵਿੱਚ ਪੈਦਾ ਹੋਏ ਲੋਕਾਂ ਨਾਲ ਜੁੜਿਆ ਹੈ, ਇਸ ਲਈ ਇਸ ਨੂੰ ਅੱਜ ਦੇ ਛੋਟੇ ਬੱਚਿਆਂ ਉੱਤੇ ਸਿੱਧੇ ਤੌਰ ਉੱਤੇ ਲਾਗੂ ਕਰਨ ਦੀ ਗੁੰਜਾਇਸ਼ ਘੱਟ ਹੈ। ਉਹਨਾਂ ਮੁਤਾਬਕ ਪਹਿਲਾਂ ਬੱਚਿਆਂ ਦਾ ਦੁੱਧ ਛੁਡਾਉਣ ਦੀ ਪ੍ਰਕਿਰਿਆ ਵੀ ਜਲਦੀ ਸ਼ੁਰੂ ਹੋ ਜਾਂਦੀ ਸੀ, ਜਿਸ ਦਾ ਸ਼ੁਰੂਆਤੀ ਪੋਸ਼ਣ ਉੱਤੇ ਵੱਡਾ ਅਸਰ ਪੈਂਦਾ ਸੀ। ਮਾਰਾਂ ਦਾ ਇਹ ਵੀ ਕਹਿਣਾ ਹੈ ਕਿ 80 ਸਾਲ ਪਹਿਲਾਂ ਹੋਈਆਂ ਘਟਨਾਵਾਂ ਨੂੰ ਅੱਜ ਦੀ ਸਿਹਤ ਦੇ ਨਾਲ ਜੋੜ ਕੇ ਨਤੀਜੇ ਕੱਢਦੇ ਸਮੇਂ ਕਈ ਹੋਰ ਕਾਰਕ ਵੀ ਭੂਮਿਕਾ ਨਿਭਾ ਸਕਦੇ ਹਨ। ਅਲਜ਼ਾਈਮਰ ਰਿਸਰਚ ਯੂਕੇ ਦੇ ਡਾਕਟਰ ਸਾਰਾ ਰੋਡਰਿਗਸ ਨੇ ਕਿਹਾ ਕਿ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਹ ਇੱਕ ਆਬਜ਼ਰਵੇਸ਼ਨਲ ਸਟੱਡੀ ਸੀ। ਇਸ ਦਾ ਮਤਲਬ ਹੈ ਕਿ ਇਹ ਖੁਰਾਕ ਅਤੇ ਡਿਮੈਂਸ਼ੀਆ ਦੇ ਖਤਰੇ ਵਿਚਕਾਰ ਸੰਬੰਧ ਦੀ ਪਛਾਣ ਤਾਂ ਕਰ ਸਕਦੀ ਹੈ, ਪਰ ਇਹ ਸਾਬਤ ਨਹੀਂ ਕਰ ਸਕਦੀ ਕਿ ਘੱਟ ਖੰਡ ਖਾਣ ਦੇ ਨਾਲ ਸਿੱਧੇ ਤੌਰ ਉੱਤੇ ਡਿਮੈਂਸ਼ੀਆ ਤੋਂ ਬਚਾਅ ਹੁੰਦਾ ਹੈ। ਹਾਲਾਂਕਿ ਮਾਰਾਂ ਦਾ ਕਹਿਣਾ ਹੈ ਕਿ ਸਿਹਤਮੰਦ ਅਤੇ ਸੰਤੁਲਿਤ ਖੁਰਾਕ ਲੈਣਾ ਦਿਮਾਗ ਦੀ ਸਿਹਤ ਨੂੰ ਬਿਹਤਰ ਬਣਾਈ ਰੱਖਣ ਦੇ ਸਭ ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਹੈ।
1: ਕਿਉਂਕਿ ਸਿਹਤ ਹੈ ਜਾਨ ਹੈ ਤੇ ਜਹਾਨ ਹੈ, ਸੋ ਇਸ ਕਰਕੇ ਸਿਹਤ ਦੇ ਉੱਤੇ ਵਰਕਆਊਟ ਜ਼ਰੂਰ ਕਰਦੇ ਰਹਿਣਾ ਚਾਹੀਦਾ ਤੇ ਆਪਣੇ ਆਪ ਨੂੰ ਥੋੜਾ ਜਿਹਾ ਫਿਜ਼ੀਕਲੀ ਕਹਿ ਲਓ ਜਾਂ ਕੁਛ ਨਾ ਕੁਛ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ, ਕਿਹੜੀਆਂ ਕਿਹੜੀਆਂ ਜਾਂ ਤੁਸੀਂ ਯਾਦ ਰੱਖ ਸਕਦੇ ਹੋ ਕੀ ਕੁਛ ਜਿਹੜਾ ਉਹ ਕੀਤਾ ਜਾ ਸਕਦਾ। ਸੋ ਇਸ ਤਰ੍ਹਾਂ ਦੀਆਂ ਕੁਛ ਗੱਲਾਂ ਬਾਤਾਂ ਵੀ ਜਿਹੜੀਆਂ ਧਿਆਨ ਚ ਰਹਿਣੀਆਂ ਚਾਹੀਦੀਆਂ, ਉਹਦੇ ਉੱਤੇ ਵੀ ਆਪਾਂ ਵਰਕਆਊਟ ਕਰਦੇ ਹਾਂ ਕਿਉਂਕਿ ਪ੍ਰੋਗਰਾਮ ਜਿਹੜਾ ਇਹ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਤੇ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਇਸੇ ਤਰੀਕੇ ਨਾਲ ਸ਼ੇਅਰ ਕਰਦੇ ਰਹਾਂਗੇ। ਮੈਨੂੰ ਲੱਗਦਾ ਵੀ ਮੈਂ ਕੁਛ ਨਾ ਕੁਛ ਗੜਬੜ ਜਿਹੜੀ ਹੈ ਉਹ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਕਰਦੇ ਜਾ ਰਹੇ ਹਾਂ, ਸੋ ਉਹਦੇ ਤੇ ਵੀ ਨਜ਼ਰ ਮਾਰਦੇ ਹਾਂ ਕਿ ਪਹਿਲੇ ਪਾਸੇ ਕੀ ਕੁਛ ਜਿਹੜਾ ਉਹ ਹੋ ਗਿਆ ਤੇ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ। ਅਗਲੀ ਜਿਹੜੀ ਖ਼ਬਰ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਉਹਦੇ ਤੇ ਵੀ ਨਜ਼ਰ ਮਾਰਦੇ ਹਾਂ ਆਪਾਂ ਵੀ ਕੀ ਕੁਛ ਜਿਹੜਾ, ਕਿਉਂਕਿ ਜਿੰਨੀ ਤੇਜ਼ੀ ਦੇ ਨਾਲ ਆਪਾਂ ਨੌਲੇਜ ਜਿਹੜੀ ਲੈਂਦੇ ਹਾਂ ਉਹ ਬਹੁਤ ਵਧੀਆ ਗੱਲਬਾਤ ਹੁੰਦੀ ਹੈ, ਤੁਹਾਡਾ ਦਿਮਾਗ ਜਿਹੜਾ ਓਨਾ ਹੀ ਐਕਟਿਵ ਰਹਿੰਦਾ, ਜਿੰਨੀ ਜ਼ਿਆਦਾ ਤੁਸੀਂ ਆਪਣੇ ਬ੍ਰੇਨ ਨੂੰ ਪੁਸ਼ ਦਿਓਗੇ ਓਨਾ ਹੀ ਜ਼ਿਆਦਾ ਦਿਮਾਗ ਜਿਹੜਾ ਉਹ ਵਧੀਆ ਤਰੀਕੇ ਨਾਲ ਰਹੇਗਾ। ਸੋ ਅਲਜ਼ਾਈਮਰ ਆਪਣੀ ਜਗ੍ਹਾ ਤੇ, ਬਟ ਇਹ ਕੁਛ ਐਕਟੀਵਿਟੀ ਜਿਹੜੀਆਂ ਨੇ ਧਿਆਨ ਰੱਖਣ ਵਾਲੀਆਂ, ਉਹਨਾਂ ਚੋਂ ਜਿਹੜੀ ਮੈਂ ਗੱਲਬਾਤ ਕਹਿਣ ਜਾ ਰਿਹਾ ਉਹ ਇਹ ਹੈ ਕਿ ਵੀ ਅਗਲੀ ਖ਼ਬਰ ਦੇ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰਨਾ ਵੀ ਭਾਰਤ ਤੋਂ ਕਿਹੜੀ ਚੀਜ਼ ਕਿੰਨੀ ਕਿੰਨੀ ਦੂਰ ਹੈ ਤੇ ਤੁਸੀਂ ਯਾਦ ਰੱਖਣਾ ਆਉਣ ਵਾਲੇ ਟਾਈਮ ਚ, ਇਹ ਤੁਹਾਡੇ ਵਾਸਤੇ ਕਾਫੀ ਫਾਇਦੇਮੰਦ ਰਹੇਗਾ। ਤੋਂ
2: ਅਮਰੀਕਾ, ਕੈਨੇਡਾ, ਦੁਬਈ, ਚੀਨ, ਜਾਪਾਨ, ਇਟਲੀ ਤੇ ਆਸਟ੍ਰੇਲੀਆ ਕਿੰਨੇ ਕਿਲੋਮੀਟਰ ਦੂਰ ਨੇ? ਅੱਜ ਦੀ ਇਸ ਵੀਡੀਓ ਦੇ ਵਿੱਚ 30 ਤੋਂ ਜ਼ਿਆਦਾ ਦੇਸ਼ਾਂ ਦੀ ਇੰਡੀਆ ਤੋਂ ਹਵਾਈ ਦੂਰੀ, ਹਵਾਈ ਡਿਸਟੈਂਸ ਨੂੰ ਜਾਣਾਂਗੇ। ਇਹ ਦੂਰੀ ਹੋਵੇਗੀ ਇੰਡੀਆ ਦੀ ਰਾਜਧਾਨੀ ਨਿਊ ਦਿੱਲੀ ਤੋਂ ਦੂਜੇ ਦੇਸ਼ ਦੀ ਰਾਜਧਾਨੀ ਤੱਕ। ਨੰਬਰ 1 ਤੇ ਹੈ ਪਾਕਿਸਤਾਨ। ਪਾਕਿਸਤਾਨ ਇੰਡੀਆ ਦਾ ਗਵਾਂਢੀ ਦੇਸ਼ ਹੈ। ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਨਵੀਂ ਦਿੱਲੀ ਤੋਂ 700 ਕਿਲੋਮੀਟਰ ਦੂਰ ਹੈ। ਇੰਡੀਆ ਦੇ ਸਭ ਤੋਂ ਨੇੜੇ ਦੇ ਦੇਸ਼ਾਂ ਦੇ ਵਿੱਚੋਂ ਇੱਕ ਹੈ ਪਾਕਿਸਤਾਨ। ਨੰਬਰ 2 ਤੇ ਨੇਪਾਲ। ਨੇਪਾਲ ਦੀ ਰਾਜਧਾਨੀ ਕਾਠਮਾਂਡੂ ਇੰਡੀਆ ਦੀ

0: ਤਾਈਤਾਂ ਦੀ ਨਵੀਂ ਦਿੱਲੀ ਤੋਂ 800 ਕਿਲੋਮੀਟਰ ਦੂਰ ਹੈ ਤੇ ਨੇਪਾਲ ਤੇ ਇੰਡੀਆ ਦੇ ਲੋਕ ਦੋਨੇ ਦੇਸ਼ਾਂ ਦੇ ਵਿੱਚ ਬਿਨਾਂ ਵੀਜ਼ੇ ਤੋਂ ਆ ਜਾ ਸਕਦੇ ਨੇ ਨੰਬਰ 3 ਤੇ ਹੈ ਭੂਟਾਨ ਭੂਟਾਨ ਦੀ ਰਾਜਧਾਨੀ ਥਿੰਪੂ ਇੰਡੀਆ ਤੋਂ 1200 ਕਿਲੋਮੀਟਰ ਦੂਰ ਹੈ ਭੂਟਾਨ ਨੂੰ ਗਿਣਿਆ ਜਾਂਦਾ ਹੈ ਦੁਨੀਆ ਦੇ ਸਭ ਤੋਂ ਸ਼ਾਂਤ ਦੇਸ਼ਾਂ ਦੇ ਵਿੱਚ ਨੰਬਰ 4 ਤੇ ਹੈ ਬੰਗਲਾਦੇਸ਼ ਇੰਡੀਆ ਤੋਂ ਬੰਗਲਾਦੇਸ਼ ਦੀ ਦੂਰੀ ਹੈ ਤਕਰੀਬਨ 1400 ਕਿਲੋਮੀਟਰ ਇੰਡੀਆ ਤੇ ਬੰਗਲਾਦੇਸ਼ ਆਪਸ ਦੇ ਵਿੱਚ 4000 ਕਿਲੋਮੀਟਰ ਲੰਬਾ ਬਾਰਡਰ ਸਾਂਝਾ ਕਰਦੇ ਨੇ ਨੰਬਰ 5 ਤੇ ਹੈ ਮਿਆਂਮਾਰ ਮਿਆਂਮਾਰ ਦੀ ਦੂਰੀ ਹੈ ਇੰਡੀਆ ਤੋਂ 2000 ਕਿਲੋਮੀਟਰ ਨੰਬਰ 6 ਤੇ ਹੈ ਸ਼੍ਰੀਲੰਕਾ ਸ਼੍ਰੀਲੰਕਾ ਦੀ ਰਾਜਧਾਨੀ ਕਲੰਬੋ ਦੀ ਇੰਡੀਆ ਤੋਂ ਦੂਰੀ ਹੈ 2400 ਕਿਲੋਮੀਟਰ ਨੰਬਰ 7 ਤੇ ਹੈ ਮਾਲਦੀਵ ਮਾਲਦੀਵ ਦੀ ਦੂਰੀ ਇੰਡੀਆ ਤੋਂ ਹੈ ਤਕਰੀਬਨ 2000 ਕਿਲੋਮੀਟਰ ਮਾਲਦੀਵ ਆਪਣੇ ਖੂਬਸੂਰਤ ਟਾਪੂਆਂ ਦੇ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਨੰਬਰ 8 ਤੇ ਹੈ UAE ਡੁਬਈ ਇੰਡੀਆ ਤੋਂ ਡੁਬਈ ਦੀ ਦੂਰੀ ਹੈ ਲਗਭਗ 2200 ਕਿਲੋਮੀਟਰ ਨੰਬਰ 9 ਤੇ ਹੈ ਓਮਾਨ ਮਤਲਬ ਕਿ ਮਸਕਟ ਇੰਡੀਆ ਤੋਂ ਮਸਕਟ ਦੀ ਦੂਰੀ ਹੈ 2000 ਕਿਲੋਮੀਟਰ ਨੰਬਰ 10 ਤੇ ਹੈ ਕਤਰ ਕਤਰ ਦੀ ਇੰਡੀਆ ਤੋਂ ਦੂਰੀ ਹੈ 2800 ਕਿਲੋਮੀਟਰ ਨੰਬਰ 11 ਤੇ ਹੈ ਸਾਊਦੀ ਅਰਬ ਸਾਊਦੀ ਅਰਬ ਦੀ ਇੰਡੀਆ ਤੋਂ ਦੂਰੀ ਹੈ 3000 ਕਿਲੋਮੀਟਰ ਨੰਬਰ 12 ਤੇ ਹੈ ਇਰਾਨ ਇੰਡੀਆ ਤੋਂ ਦੂਰੀ 2500 ਕਿਲੋਮੀਟਰ ਇਸ ਤੋਂ ਅੱਗੇ ਹੈ ਅਫਗਾਨਿਸਤਾਨ ਇੰਡੀਆ ਤੋਂ ਦੂਰੀ 1000 ਕਿਲੋਮੀਟਰ ਅੱਗੇ ਚੱਲਦੇ ਹਨ ਚਾਈਨਾ ਵੱਲ ਚਾਈਨਾ ਦੀ ਇੰਡੀਆ ਤੋਂ ਦੂਰੀ 3800 ਕਿਲੋਮੀਟਰ ਥਾਈਲੈਂਡ ਦੀ ਇੰਡੀਆ ਤੋਂ ਦੂਰੀ 2900 ਕਿਲੋਮੀਟਰ ਸਿੰਗਾਪੁਰ ਦੀ ਇੰਡੀਆ ਤੋਂ ਦੂਰੀ 4200 ਕਿਲੋਮੀਟਰ ਮਲੇਸ਼ੀਆ ਦੀ ਇੰਡੀਆ ਤੋਂ ਦੂਰੀ 3900 ਕਿਲੋਮੀਟਰ ਇੰਡੋਨੇਸ਼ੀਆ ਦੀ ਇੰਡੀਆ ਤੋਂ ਦੂਰੀ 4800 ਕਿਲੋਮੀਟਰ ਦੱਖਣੀ ਕੋਰੀਆ ਦੀ ਇੰਡੀਆ ਤੋਂ ਦੂਰੀ 4700 ਕਿਲੋਮੀਟਰ ਜਪਾਨ ਦੀ ਇੰਡੀਆ ਤੋਂ ਦੂਰੀ 5900 ਕਿਲੋਮੀਟਰ ਰੂਸ ਦੀ ਇੰਡੀਆ ਤੋਂ ਦੂਰੀ 4300 ਕਿਲੋਮੀਟਰ ਤੁਰਕੀ ਦੀ ਇੰਡੀਆ ਤੋਂ ਦੂਰੀ 4600 ਕਿਲੋਮੀਟਰ ਮਿਸਰ 4400 ਕਿਲੋਮੀਟਰ ਜਰਮਨੀ 5800 ਕਿਲੋਮੀਟਰ ਇਟਲੀ 5900 ਕਿਲੋਮੀਟਰ ਫਰਾਂਸ 6600 ਕਿਲੋਮੀਟਰ ਇੰਗਲੈਂਡ 6600 ਕਿਲੋਮੀਟਰ ਆਸਟ੍ਰੇਲੀਆ 10400 ਕਿਲੋਮੀਟਰ ਇੰਡੀਆ ਤੋਂ ਆਸਟ੍ਰੇਲੀਆ ਦੀ ਫਲਾਈਟ ਦੇ ਲਗਭਗ 12 ਤੋਂ 14 ਘੰਟੇ ਲੱਗਦੇ ਨੇ ਕੈਨੇਡਾ ਇੰਡੀਆ ਤੋਂ ਦੂਰੀ 11700 ਕਿਲੋਮੀਟਰ ਅਮਰੀਕਾ ਦੀ ਇੰਡੀਆ ਤੋਂ ਦੂਰੀ ਹੈ 12000 ਕਿਲੋਮੀਟਰ ਇੰਡੀਆ ਤੋਂ ਸਿੱਧੀ ਉਡਾਣ ਲਈ ਅਮਰੀਕਾ ਦੀ 14 ਤੋਂ 16 ਘੰਟੇ ਲੱਗਦੇ ਨੇ ਬ੍ਰਾਜ਼ੀਲ ਦੀ ਦੂਰੀ ਇੰਡੀਆ ਤੋਂ 14500 ਕਿਲੋਮੀਟਰ ਨਿਊਜ਼ੀਲੈਂਡ ਦੀ ਦੂਰੀ ਇੰਡੀਆ ਤੋਂ 12800 ਕਿਲੋਮੀਟਰ ਇੰਡੀਆ ਦੇ ਸਭ ਤੋਂ ਨੇੜਲੇ ਦੇਸ਼ਾਂ ਦੀ ਗੱਲ ਕਰੀਏ ਤਾਂ ਆਉਂਦੇ ਨੇ ਪਾਕਿਸਤਾਨ ਨੇਪਾਲ ਭੂਟਾਨ ਬੰਗਲਾਦੇਸ਼ ਇੰਡੀਆ ਤੋਂ ਸਭ ਤੋਂ ਜ਼ਿਆਦਾ ਦੂਰ ਦੇਸ਼ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਬ੍ਰਾਜ਼ੀਲ ਇਹ ਦੇਸ਼ ਇੰਡੀਆ ਤੋਂ ਸਭ ਤੋਂ ਜ਼ਿਆਦਾ ਦੂਰ ਨੇ ਇਹ ਜੋ ਸਾਰੀ ਤੁਹਾਨੂੰ ਦੂਰੀ ਦੱਸੀ ਹੈ ਡਿਸਟੈਂਸ ਦੱਸਿਆ ਹੈ ਇਹ ਹਵਾਈ ਡਿਸਟੈਂਸ ਹੈ ਸਮੁੰਦਰੀ ਰਸਤੇ ਰਾਹੀਂ ਜਾਈਏ ਤਾਂ ਡਿਸਟੈਂਸ ਦਾ ਫਰਕ ਹੋਵੇਗਾ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਸੋ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਇੰਡੀਆ ਤੋਂ ਬਾਕੀ ਦੇ ਦੇਸ਼ ਕਿੰਨੀ ਦੂਰ ਨੇ ਧੰਨਵਾਦ
1: ਨੇੜੇ ਨੇੜੇ ਤੇ ਜਿੰਨੇ ਕੁ ਲੋਕੀ ਜਾਣੇ ਆ ਉਹ ਤੇ ਜਾਂਦੇ ਆ ਉਧਰੋਂ ਤੇ ਇੱਧਰ ਨੂੰ ਆਉਂਦੇ ਆ ਇੰਡੀਆ ਵਾਲੇ ਪਾਸੇ ਪਰ ਇੰਡੀਅਨ ਆਪਾਂ ਸਾਰੇ ਦੇਖੋ ਵੀ ਇੰਨੀ ਦੂਰ ਦੂਰ ਤੱਕ ਵੀ ਮਾਰ ਮਾਰੀ ਜਿੱਥੇ ਵੀ ਵੱਧ ਤੋਂ ਵੱਧ ਦੂਰ ਜਿਹੜਾ ਉਹ ਜਾ ਸਕਦੇ ਹਾਂ ਤੇ ਦੁਨੀਆਂ ਦੇ ਕੋਈ ਵੀ ਕੋਨਾ ਜੇ ਦੂਰ ਵਾਲਾ ਨੀ ਛੱਡਿਆ ਤੇ ਲਾਗੇ ਵਾਲਾ ਕਿਹੜਾ ਛੱਡਿਆ ਹੋਣਾ ਇੰਡੀਆ ਦੇ ਆਪਾਂ ਜੇ ਲਈਏ ਸੋ ਆਲਮੋਸਟ ਇਸ ਤਰੀਕੇ ਨਾਲ ਇੰਡੀਅਨ ਜਿਹੜੇ ਨੇ ਉਹ ਦੁਨੀਆਂ ਭਰ ਚ ਛਾਏ ਨੇ ਤੁਸੀਂ ਸਟੂਡੈਂਟਸ ਵੀ ਦੇਖਦੇ ਹੋ ਇੱਥੇ ਸਟੂਡੈਂਟਸ ਆ ਰਹੇ ਨੇ ਵਿਚਾਰੇ ਜਿਹੜੇ ਸਟਰਗਲ ਕਰ ਰਹੇ ਨੇ ਵੰਸ ਅਗੇਨ ਬਿਲਕੁਲ ਸਹਾਨੁਭੂਤੀ ਦੇਣ ਦੇ ਨਾਲ ਹੁੰਦੀ ਹੈ ਬਟ ਲੀਗਲ ਜਦੋਂ ਸਿਸਟਮ ਹੁੰਦਾ ਤੇ ਉਹਨੂੰ ਚੇਂਜ ਕਰਨ ਵਾਸਤੇ ਅੱਜ ਜੇ ਪ੍ਰੈਸ਼ਰਾਈਜ਼ ਕੀਤਾ ਵੀ ਜਾਏਗਾ ਗਵਰਨਮੈਂਟ ਨੂੰ ਕਿਸੇ ਤਰੀਕੇ ਨਾਲ ਤੇ ਪਤਾ ਨਹੀਂ ਰਿਜ਼ਲਟ ਕੀ ਆਉਂਦੇ ਨੇ ਕੀ ਨਹੀਂ ਆਉਂਦੇ ਉਹ ਕੀ ਸਮਝਣਗੇ ਆਲਰੇਡੀ ਪਹਿਲਾਂ ਵੀ ਕਈ ਵਾਰੀ ਹੋ ਚੁੱਕਾ ਵੀ ਜਿਹੜੇ ਇਮੀਗ੍ਰੇਸ਼ਨ ਦੇ ਜਿਹੜੇ ਗਵਰਨਮੈਂਟ ਹੁੰਦੀ ਹੈ ਇਮੀਗ੍ਰੇਸ਼ਨ ਰੂਲਸ ਨੂੰ ਲੈ ਕੇ ਕੁਛ ਕੁਛ ਰਿਲੈਕਸ ਹੋ ਜਾਂਦੀ ਜੇ ਗੱਲਾਂ ਪਤਾ ਕਰ ਲੈਂਦੀ ਬਟ ਕੀ ਇਹ ਕੇਸ ਜਿਹੜਾ ਇੰਨਾ ਅਰਜੈਂਟ ਤੇ ਇੰਨਾ ਇੰਪੋਰਟੈਂਟ ਹੈਗਾ ਵਾਕਈ ਬੱਚਿਆਂ ਦੀ ਜ਼ਿੰਦਗੀ ਤਾਂ ਖਰਾਬ ਹੋ ਰਹੀ ਹੈ ਪਰ ਉਹ ਕਹਿੰਦੇ ਵੀ ਇਹਨਾਂ ਨੂੰ ਪਹਿਲਾਂ ਤੋਂ ਪਤਾ ਸੀਗਾ ਕੀ ਕੁਛ ਹੋਣਾ ਸੋ ਇਸ ਕਰਕੇ ਉਹਦੇ ਤੇ ਗੱਲਬਾਤ ਜਿਹੜੀ ਜਾਰੀ ਰੱਖਾਂਗੇ ਨਾਲ ਦੀ ਨਾਲ ਹੀ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਜਿਹੜੀ ਉਹ ਲੈ ਲੈਂਦੇ ਵੰਸ ਅਗੇਨ ਤੇ ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ ਬਾਕੀ ਦੀਆਂ ਖ਼ਬਰਾਂ ਤੇ ਗੱਲਾਂ ਤਾਂ ਜਿਹੜੀਆਂ ਨੇ ਜੀ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਗਰਮ ਰੇਡੀਓ 94.7 FM ਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ
2: ਜੇ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca
3: एयरड्री अब आपकी फैमिली की सेहत को मिल गया है एक नया घर
4: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मघर शाह और डॉक्टर समरीन रहमान से
4: हमारे तजुर्बाकार डॉक्टर्स आपको देती है मुकम्मल केयर
3: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है
4: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
3: आज ही विजिट करें किंग्स व्यू बुलेवर्ड या कॉल करें 587-360-6890 687-360-6890 लाइफलाइन मेडिकल क्लिनिक
4: आपकी सेहत हमारी जिम्मेदारी
5: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप

0: ਫੈਮਿਲੀ ਇਮੀਗ੍ਰੇਸ਼ਨ ਪ੍ਰੋਵਿੰਸ਼ੀਅਲ ਨੋਮੀਨੀ ਐਪਲੀਕੇਸ਼ਨ ਅਤੇ ਸਿਟੀਜ਼ਨਸ਼ਿਪ ਐਪਲੀਕੇਸ਼ਨ ਵਿੱਚ ਲੰਬਾ ਤਜਰਬਾ ਤੇ ਮਹਾਰਤ ਰੱਖਦਾ ਹੈ ਤੁਹਾਡੀ ਸਹੂਲਤ ਲਈ ਮੈਂ ਮਨਿੰਦਰ ਸਿੰਘ ਢਿੱਲੋਂ ਅਤੇ ਇੰਦਰਜੋਤ ਕੌਰ ਢਿੱਲੋਂ ਇੱਕੋ ਛੱਤ ਹੇਠ ਇਮੀਗ੍ਰੇਸ਼ਨ ਅਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਡ
1: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ
0: 403-225-1111
2: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
3: ਮੇਨ ਖਬਰਾਂ ਦੇ ਵੰਸ ਅਗੇਨ ਗੱਲਬਾਤ ਕਰ ਲਈ ਬੈਸ ਜੈਟ ਦੀ ਹੜਤਾਲ ਜਿਹੜੀ ਉਹ ਖਤਮ ਹੋ ਗਈ ਆਲਰੇਡੀ ਪਹਿਲਾਂ ਆਪਾਂ ਇੱਥੇ ਗੱਲਬਾਤ ਕਰ ਲਈ ਸੀ ਤੇ ਜਿਹੜੇ ਚੇਂਜਿਸ ਹੋਣਗੀਆਂ ਹੁਣ ਇਹਨਾਂ ਦੇ ਸਿਸਟਮ ਦੇ ਵਿੱਚ ਤੇ ਲੈਟ ਸੀ ਆਉਣ ਵਾਲੇ ਟਾਈਮ ਚ ਕਿੰਨੀਆਂ ਤੇ ਕੀ ਕੁਛ ਮੰਨਿਆ ਉਹਨਾਂ ਨੇ ਪਰ ਹੜਤਾਲ ਜਿਹੜੀ ਉਹ ਖਤਮ ਹੋ ਗਈ ਸੋ ਇਹ ਸਾਹਮਣੇ ਆ ਰਿਹਾ ਜੀ ਇਹਦੇ ਤੋਂ ਇਲਾਵਾ ਕੁਛ ਇੱਕ ਜਿਹੜੀਆਂ ਖਬਰਾਂ ਤੇ ਗੱਲਾਂ ਬਾਤਾਂ ਨੇ ਉਹ ਪੰਜਾਬ ਦੀਆਂ ਵੀ ਵੈਸੇ ਮੈਂ ਸੋਚਿਆ ਸੀ ਵੀ ਲਾਈਨ ਅਪ ਕਰਕੇ ਤੁਹਾਨੂੰ ਸੁਣਾਦਾ ਲੇਟੈਸਟ ਉੱਥੇ ਕੀ ਕੁਛ ਚੱਲਿਆ ਤੇ ਉਹਦੇ ਨਾਲ ਨਾਲ ਦੇਖਦੇ ਹਾਂ ਜੀ ਪੰਜਾਬ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਡੇ ਕੋਲ ਲੇਟੈਸਟ ਆਉਂਦੀਆਂ ਇਹਦੇ ਸੁਣਨ ਦੀ ਕੋਸ਼ਿਸ਼ ਕਰਦੇ ਹਾਂ
4: ਮਹਿੰਦਰ ਸਿੰਘ ਅੱਜ ਦੀਆਂ ਹੈਡਲਾਈਨਸ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਅੱਜ ਦਾ ਵਿਚਾਰ ਜਾਣ ਲੈਂਦੇ ਹਾਂ ਜੋ ਇਨਸਾਨ ਸੱਚ ਮਿਹਨਤ ਅਤੇ ਸਬਰ ਦਾ ਸਾਥ ਨਹੀਂ ਛੱਡਦਾ ਸਮਾਂ ਇੱਕ ਦਿਨ ਉਸ ਦੀ ਮਿਹਨਤ ਦਾ ਇਨਸਾਫ ਜ਼ਰੂਰ ਕਰਦਾ ਹੈ ਤੇ ਹੁਣ ਅੱਜ ਦੀਆਂ ਹੈਡਲਾਈਨਸ ਤੇ ਝਾਤ ਪਾਉਂਦੇ ਹਾਂ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਅੱਜ ਵੀ ਮੀਂਹ ਦਾ ਅਲਰਟ ਜਾਰੀ ਤਾਪਮਾਨ ਦੇ ਵਿੱਚ ਆ ਸਕਦੀ ਹੈ ਗਿਰਾਵਟ ਲੋਕਾਂ ਨੂੰ ਗਰਮੀ ਤੋਂ ਮਿਲ ਸਕਦੀ ਹੈ ਵੱਡੀ ਰਾਹਤ 6 ਅਗਸਤ ਤੋਂ ਮਾਨਸੂਨ ਦੇ ਸੁਸਤ ਹੋਣ ਦੀ ਉਮੀਦ ਪੰਜਾਬ ਵਿਧਾਨ ਸਭਾ ਦੇ ਮੌਨਸੂਨੀ ਇਜਲਾਸ ਦਾ ਅੱਜ ਦੂਜਾ ਦਿਨ ਬੀਤੇ ਦਿਨ ਵਿਧਾਨ ਸਭਾ ਦੇ ਵਿੱਚ ਉੱਠਿਆ ਸੀ ਪੇਪਰ ਲੀਕ ਦਾ ਮਸਲਾ ਕੇਂਦਰ ਸਰਕਾਰ ਖਿਲਾਫ ਨਿੰਦਾ ਮਤਾ ਕੀਤਾ ਗਿਆ ਸੀ ਪਾਸ ਵਿਦਿਆਰਥੀਆਂ ਤੇ ਦਰਜ ਕੇਸ ਵਾਪਸ ਲੈਣ ਅਤੇ ਸਖ਼ਤ ਕਦਮ ਚੁੱਕਣ ਦੀ ਕੀਤੀ ਗਈ ਸੀ ਮੰਗ ਪ੍ਰਤਾਪ ਸਿੰਘ ਬਾਜਵਾ ਨੇ ਵੀ ਫਾਰਮੇਸੀ ਪੇਪਰ ਲੀਕ ਦਾ ਮੁੱਦਾ ਚੁੱਕਦਿਆਂ ਮੰਗਿਆ ਦਰਜ ਕੇਸ ਵਾਪਸ ਲੈਣ ਅਤੇ ਸਖ਼ਤ ਕਦਮ ਚੁੱਕਣ ਦੀ ਕੀਤੀ ਗਈ ਸੀ ਮੰਗ ਪ੍ਰਤਾਪ ਸਿਫਰ ਕਾਲ ਦੌਰਾਨ ਭਾਈ ਖਾਲੜਾ ਦਾ ਮੁੱਦਾ ਵੀ ਗੁੰਜਿਆ ਮਨਪ੍ਰੀਤ ਸਿੰਘ ਆਲੀ ਦਾ ਸਰਕਾਰ ਤੋਂ ਸਵਾਲ ਦੋਸ਼ੀ ਕਰਾਰ ਦਿੱਤੇ ਗਏ ਸਾਬਕਾ ਪੁਲਿਸ ਮੁਲਾਜ਼ਮ ਆਖਿਰ ਕਿੱਥੇ ਹਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਰਕਾਰ ਦਾ ਪੱਖ ਰੱਖਿਆ ਪਰ ਨਹੀਂ ਦੇ ਸਕੇ ਸਵਾਲ ਦਾ ਸਪਸ਼ਟ ਜਵਾਬ ਅੱਜ ਮੁੱਖ ਮੰਤਰੀ ਮਾਨ ਦੀ ਚੰਡੀਗੜ੍ਹ ਰਿਹਾਇਸ਼ ਦਾ ਘਿਰਾਓ ਜਾਂ ਵਿਧਾਨ ਸਭਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕਰਨਗੇ ਪੰਨਬਸ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਮੁਲਾਜ਼ਮਾਂ ਦੀ ਅੱਜ ਵੀ ਦੂਜੇ ਦਿਨ ਹੜਤਾਲ ਰਹੇਗੀ ਜਾਰੀ ਸੋਮਵਾਰ ਨੂੰ ਯੂਨੀਅਨ ਦੀ ਸਰਕਾਰ ਦੇ ਨਾਲ ਮੀਟਿੰਗ ਰਹੀ ਬੇਸਿੱਟਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਦਿੱਤਾ ਵੱਡਾ ਝਟਕਾ 15 ਦਿਨਾਂ ਦੇ ਅੰਦਰ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਬਕਾਇਆ ਮਹਿੰਗਾਈ ਭੱਤਾ ਯਾਨੀ ਕਿ ਬੀਏ ਜਾਰੀ ਕਰਨ ਦੇ ਦਿੱਤੇ ਹੁਕਮ ਅਦਾਲਤ ਨੇ ਭੁਗਤਾਨ ਦੇ ਵਿੱਚ
3: ਜੀ ਇੱਕ ਕਾਫੀ ਮਨਭਾਗੀ ਘਟਨਾ ਜੀ ਕੱਲ ਰਾਤ ਦੀ ਜਿਹੜੀ ਹੋ ਗਈ ਇਹਦੇ ਵਿੱਚ 4 ਲੋਕੀ ਮਾਰੇ ਗਏ ਤੇ 4 ਇੰਜਰਡ ਹੋ ਗਏ ਨੇ ਬੇਸਿਕਲੀ ਸਟੋਨੀ ਟ੍ਰੇਲ ਦੀ ਘਟਨਾ ਹੈ ਜਿਹਦੇ ਵਿੱਚ ਮੰਨਿਆ ਜਾ ਰਿਹਾ ਕਿ ਮਲਟੀ ਵਹੀਕਲ ਕਰੈਸ਼ ਹੋ ਗਿਆ ਇੱਕ ਬੰਦਾ ਜਿਹੜਾ ਰੋਂਗ ਸਾਈਡ ਦੇ ਉੱਤੇ 30 ਸਾਲਾਂ ਦਾ ਬੰਦਾ ਸੀਗਾ ਮਸਟਰੀ ਬੈਨ ਚਲਾ ਰਿਹਾ ਸੀ ਤੇ ਗਲਤ ਰਸਤੇ ਚਲਾ ਗਿਆ ਤੇ ਐਕਸੀਡੈਂਟ ਦੇ ਨਾਲ ਜਿਹਦੇ ਵਿੱਚ 4 ਲੋਕੀ ਮਾਰੇ ਗਏ ਤੇ 4 ਜਿਹੜੇ ਨੇ ਉਹਦੇ ਨਾਲ ਹੋਰ ਜ਼ਖਮੀ ਹੋ ਗਏ ਸੋ ਕਾਫੀ ਮਮਤਾ ਵੀ ਸਟੋਨੀ ਟ੍ਰੇਲ ਦੇ ਉੱਤੇ ਇਹ ਘਟਨਾ ਹੋਈ ਜਿਹਦੇ ਬਾਰੇ ਕਾਫੀ ਨੁਕਸਾਨ ਜਿਹੜਾ ਉਹ ਦੱਸਿਆ ਜਾ ਰਿਹਾ ਸੋ ਆਈ ਹੋਪ ਅੱਜ ਦਾ ਪ੍ਰੋਗਰਾਮ ਤੇ ਅੱਜ ਦੀ ਗੱਲਬਾਤ ਵੀ ਪਸੰਦ ਕੀਤੀਆਂ ਹੋਣਗੀਆਂ ਖਬਰਾਂ ਕੱਲ ਨੂੰ ਫਿਰ ਮਿਲਾਂਗੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਤੁਹਾਡੀ ਸੇਵਾ ਚ ਪੇਸ਼ ਕੀਤੇ ਜਾਂਦੇ ਨੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਜਾਇਜ਼ ਦੋ ਥੈਂਕ ਯੂ ਵੈਰੀ ਮੱਚ ਗੁੱਡ ਨਾਈਟ ਐਂਡ ਸ਼ਬਾ ਖੈਰ ਟੂ ਆਲ ਜੀ ਥੈਂਕ ਯੂ
5: The time is 8 p.m. You are listening to Fairchild Radio CHKF FM 94.7, a multicultural radio station in Calgary.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ

0: ਅਲਕੋਹਲ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ Thank you.
1: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया
2: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू या फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम सब दा माण सब दी चाहत अपनी सुपनमई कार खरीदन लई गौरव शर्मा नू शोरूम च जाके मिलो या फिर फोन कर लो 4039036757
1: मर्सिडीज बेंस कंट्री हिल्स ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696 ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮਾਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
4: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
5: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
4: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
5: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
4: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
5: ਦੂਜੀ ਲੋਕੇਸ਼ਨ 117-7771 ਐਵੀਨਿਊ
4: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
5: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
4: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
5: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
4: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
5: 403-835-2222

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ

0: 69 Swanna Boulevard Northeast Calgary Pixel Photo Studio Zindagi de palanu qaid karde hoye ik photo ik vaar ਗ੍ਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗ੍ਰੋਸਰੀ ਸਟੋਰ
1: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗ੍ਰੋਸਰੀ ਸਟੋਰ
1: ਤੁਹਾਡੀ ਗ੍ਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771 ਐਵੀਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222 ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
3: ਕੀ ਹੋਇਆ
4: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ
3: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
5: The time is 9 p.m.
6: You are listening to Fairchild Radio CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।

0: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771 ਐਵੇਨਿਊ
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835-2222
4: ਰੇਡੀਓ ਸੁਰਸੰਗਮ 94.7 FM ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 3 ਅਗਸਤ ਹੈ ਦਿਨ ਸੋਮਵਾਰ ਹੈ ਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿਚ 10 ਵਜੇ ਤੱਕ ਤੁਹਾਡਾ ਤੇ ਸਾਡਾ ਸਾਥ ਬਣਿਆ ਰਹੇਗਾ ਪ੍ਰੋਗਰਾਮ ਦੇ ਵਿਚ ਹਾਜ਼ਰ ਹੋਣਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਜਾਣਾਂਗੇ ਉਨ੍ਹਾਂ ਕੋਲੋਂ ਪੰਜਾਬ ਦੇ ਸੁਰਤ ਹਾਲ ਪੰਜਾਬ ਦੀਆਂ ਤਾਜ਼ਾ ਖ਼ਬਰਾਂ ਕੀ ਨੇ ਇਲੈਕਸ਼ਨ ਵਰ੍ਹਾ ਹੈ ਪੰਜਾਬ ਦੇ ਵਿਚ ਤੇ ਕਿਸ ਤਰ੍ਹਾਂ ਦੀ ਜੋੜ ਤੋੜ ਦੀ ਰਾਜਨੀਤੀ ਜਿਹੜੀ ਹੈ ਉਹ ਪੰਜਾਬ ਦੇ ਵਿਚ ਚੱਲ ਰਹੀ ਹੈ ਇਸ ਤੋਂ ਇਲਾਵਾ ਭਾਰਤ ਦੀਆਂ ਕੁਛ ਵੱਡੀਆਂ ਖ਼ਬਰਾਂ ਦੀ ਵੀ ਉਨ੍ਹਾਂ ਕੋਲੋਂ ਵਿਚਾਰ ਜਾਣਾਂਗੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਮਾਨਸ ਪਹੁਜਾ ਜਿਹੜੇ ਕਿ ਇਸ ਗੱਲ ਦਾ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿਚ ਉਨ੍ਹਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਆਪਣੇ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਨੂੰ ਤੁਸੀਂ ਕਾਲ ਕਰ ਸਕਦੇ ਹੋ 5878732108 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਓਏਸਿਸ ਸਮਾਈਲ ਮੈਡੀਕਲ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਸਨਰਿਜ ਮਾਲ ਦੇ ਬਿਲਕੁਲ ਲਾਗੇ ਨਵੇਂ ਪੇਸ਼ੈਂਟਸ ਇਹ ਲੈਂਦੇ ਨੇ ਸਭ ਤੋਂ ਵੱਡੀ ਗੱਲ ਹੈ ਕਿ ਅਪਾਇੰਟਮੈਂਟ ਲੈਣ ਦੀ ਜ਼ਰੂਰਤ ਨਹੀਂ ਵਾਕ ਇਨ ਜਾ ਸਕਦੇ ਹਾਂ ਤੁਸੀਂ ਐਕਸਪਰਟਸ ਡਾਕਟਰਸ ਦੀ ਇਹਨਾਂ ਦੇ ਕੋਲ ਵੱਡੀ ਟੀਮ ਹੈ ਹਫਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਓਏਸਿਸ ਸਮਾਈਲ ਮੈਡੀਕਲ ਨੂੰ ਤੁਸੀਂ ਕਾਲ ਕਰ ਸਕਦੇ ਹੋ 587-617-4696 ਤੇ ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਵੀ ਇਹਨਾਂ ਨੇ ਜਿੱਤਿਆ ਜੇਕਰ ਤੁਸੀਂ ਗੱਡੀ ਲੈਣਾ ਚਾਹੁੰਦੇ ਹੋ ਤੇ ਮਰਸੀਡੀਜ਼ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਜਾਣਾ ਹੈ ਗੌਰਵ ਸ਼ਰਮਾ ਦੇ ਨਾਲ ਤੁਸੀਂ ਉੱਥੇ ਸੰਪਰਕ ਕਰਨਾ ਹੈ ਜਿਹੜੇ ਕਿ ਤੁਹਾਡੀ ਡੀਲ ਨੂੰ ਹੋਰ ਵੀ ਸੌਖੀਆਂ ਬਣਾਉਣਗੇ ਤੇ ਵਧੀਆ ਡੀਲ ਜਿਹੜੀ ਹੈ ਉਹ ਤੁਹਾਨੂੰ ਬਣਾ ਕੇ ਦੇਣਗੇ ਗੌਰਵ ਸ਼ਰਮਾ ਦਾ ਫੋਨ ਨੰਬਰ ਹੈ ਜੀ 403-903-6757

0: ਸੀ ਹੋਮ ਕੇਅਰ ਨੇ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਵੀਰਪਾਲ ਕੌਰ ਢੱਟ ਹੋਰਾਂ ਦੀ ਪੂਰੀ ਟੀਮ ਜਿਹੜੀ ਹੈ ਉਹ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸਰਵਿਸਿਸ ਦਿੰਦੀ ਹੈ ਤੇ ਬਿੱਲ ਸਿੱਧਾ ਸਰਕਾਰ ਨੂੰ ਕਰਦੀ ਹੈ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਬਜ਼ੁਰਗ ਨੇ ਤੁਸੀਂ ਕੰਮਾਂ ਕਾਰਾਂ ਤੇ ਜਾਂਦੇ ਹੋ ਫਿਕਰ ਰਹਿੰਦੀ ਹੈ ਉਹਨਾਂ ਦੀ ਤੇ ਸਟਾਫ ਵੀ ਇਦਾਂ ਦਾ ਲੱਭ ਰਹੇ ਉਹਨਾਂ ਨੂੰ ਸਾਂਭ ਸੰਭਾਲ ਕਰਨ ਲਈ ਜਿਹੜਾ ਬਜ਼ੁਰਗਾਂ ਦੀ ਬੋਲੀ ਬੋਲਦਾ ਹੋਵੇ ਹਿੰਦੀ ਪੰਜਾਬੀ ਉਰਦੂ ਇੰਗਲਿਸ਼ ਇਹਨਾਂ ਭਾਸ਼ਾਵਾਂ ਦੇ ਵਿੱਚ ਇਹ ਆਪਣੀਆਂ ਸਰਵਿਸਿਸ ਦਿੰਦੇ ਨੇ ਸੋ ਤੁਸੀਂ ਵੀਰਪਾਲ ਕੌਰ ਢੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਉਹਨਾਂ ਦਾ ਫੋਨ ਨੰਬਰ ਹੈ ਜੀ 8225 760 0983 8527600983 YYC ਹੋਮ ਕੇਅਰ ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਪਿਕਸਲ ਫੋਟੋ ਸਟੂਡੀਓ ਜਿਹੜਾ ਕਿ ਸਵਾਨਾ ਬਾਜ਼ਾਰ ਦੇ ਵਿੱਚ ਹੈ ਪਾਸਪੋਰਟ ਸਾਈਜ਼ ਫੋਟੋ $7 ਦੇ ਵਿੱਚ ਤੁਹਾਨੂੰ ਬਣਾ ਕੇ ਦਿੰਦੇ ਨੇ ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਕਰਾਉਣੀ ਹੈ ਬੱਚਿਆਂ ਦੀਆਂ ਫੋਟੋਜ਼ ਕਰਾਉਣੀਆਂ ਪੋਰਟਰੇਟਸ ਬਣਾਉਣੇ ਆ ਜਾਂ ਫਿਰ ਤੁਹਾਡੇ ਕੋਲ ਕੋਈ ਇਵੈਂਟ ਹੈ ਤਾਂ ਤੁਸੀਂ ਬੜੀਆਂ ਯਾਦਗਾਰੀ ਫੋਟੋਜ਼ ਅਤੇ ਵੀਡੀਓ ਸ਼ੂਟ ਕਰਾਉਣ ਲਈ ਇੱਕ ਬੜਾ ਭਰੋਸੇਮੰਦ ਬੰਦਾ ਲੱਭ ਰਹੇ ਹਾਂ ਬੜੀ ਭਰੋਸੇਮੰਦ ਟੀਮ ਲੱਭ ਰਹੇ ਹਾਂ ਤਾਂ ਤੁਸੀਂ ਪਿਕਸਲ ਫੋਟੋ ਸਟੂਡੀਓ ਨੂੰ ਕੰਟੈਕਟ ਕਰ ਸਕਦੇ ਹੋ ਸਵਾਨਾ ਬਾਜ਼ਾਰ ਤੱਕ ਜਾ ਕੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹਾਂ ਰਜਿਸਟਰੀ ਦੇ ਬਿਲਕੁਲ ਕੋਲ ਨੇ ਜਾਂ ਫਿਰ ਤੁਸੀਂ ਕਾਲ ਕਰ ਸਕਦੇ ਹਾਂ 4039470060 ਤੇ 4039470060 ਪਿਕਸਲ ਫੋਟੋ ਸਟੂਡੀਓ ਪੰਜਾਬ ਤੋਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਚ ਤੁਹਾਡਾ
1: ਜੀ ਸ਼ੁਕਰੀਆ ਸੁਨੀਲ ਸਤਿ ਸ੍ਰੀ ਅਕਾਲ
0: ਜੀ ਪੰਨੂ ਸਾਹਿਬ ਆਪਾਂ ਪ੍ਰੋਗਰਾਮ ਦੇ ਵਿੱਚ ਇੱਕ ਦਿਨ ਗੱਲ ਕੀਤੀ ਸੀ ਜਦੋਂ ਨਰਿੰਦਰ ਮੋਦੀ ਨੇ ਇੱਕ ਵੀਡੀਓ ਜਾਰੀ ਕੀਤੀ ਜਿਹਦੇ ਵਿੱਚ ਉਹ ਕਹਿੰਦੇ ਕਿ ਮੈਂ ਮਾਫੀ ਦੇ ਦਿੱਤੀ ਹੈ ਸੋ ਉਹ ਜਿਸ ਕੁੜੀ ਦੀ ਗੱਲ ਹੋ ਰਹੀ ਹੈ ਬਾਵਜੂਦ ਮਾਫੀ ਦੇ ਕੁੜੀ ਰੋਈ ਜਾਂਦੀ ਹੈ ਉਹ ਕਹਿੰਦੀ ਹੈ ਵੀ ਨਾ ਮੇਰੀ ਜਾਨ ਪੁਲਿਸ ਛੱਡਦੀ ਹੈ ਨਾ ਛੱਡਦੀ ਹੈ ਭਾਜਪਾ ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਵੀ ਕੇਸ ਹੈ ਇਹ ਸਾਰਾ ਜਿਹੜਾ ਮਾਮਲਾ ਹੈ ਇਹ ਸਾਰਾ ਰੌਲਾ ਘਚੋਲਾ ਸਾਨੂੰ ਤੁਸੀਂ ਸੌਖੇ ਸ਼ਬਦਾਂ ਚ ਸਮਝਾਓ ਜੀ
1: ਚਾਹੁੰਦੇ ਹਾਂ ਸੁਨੀਲ ਤੁਹਾਨੂੰ ਮੈਂ ਦੱਸਾਂ ਕਿ ਪ੍ਰਧਾਨ ਮੰਤਰੀ ਨੂੰ ਚਾਹੀਦਾ ਤਾਂ ਇਹ ਸੀ ਕਿ ਮੁੰਡੇ ਕੁੜੀਆਂ ਤੇ ਜਿਹੜਾ ਤਸ਼ੱਦਦ ਹੋਇਆ ਜਿੰਨੀ ਉਹਨਾਂ ਨੇ ਨਾਲ ਬੇਇੱਜ਼ਤੀ ਔਰ ਕੁੜੀਆਂ ਨੂੰ ਜਿਹੜੇ ਢੰਗ ਨਾਲ ਕੁੱਟਿਆ ਗਿਆ ਕੁੱਟਣ ਤੋਂ ਬਾਅਦ ਜਿਹੜੇ ਢੰਗ ਨਾਲ ਜ਼ਲੀਲ ਕੀਤਾ ਉਹਦੀ ਪ੍ਰਧਾਨ ਮੰਤਰੀ ਆਪ ਮਾਫ਼ੀ ਮੰਗਦਾ ਆਪ ਨੇ ਅਸੀਂ ਮੰਗਣੀ ਸਰਕਾਰ ਦੇ ਕੋਈ ਮੰਤਰੀ ਮਾਫ਼ੀ ਮੰਗ ਲੈਂਦਾ ਉਲਟਾ ਪ੍ਰਧਾਨ ਮੰਤਰੀ ਨੇ ਬੜੀ ਪਰਾਕ ਦਿਲੀ ਵਿਖਾਈ ਮੈਂ ਨਾ ਸਾਰੇ ਬੱਚਿਆਂ ਨੂੰ ਮਾਫ਼ ਕਰਦਾ ਬੱਚਿਆਂ ਨੇ ਕੀ ਗੁਨਾਹ ਕੀਤਾ ਕਹਿੰਦਾ ਇਹਨੇ ਮੈਨੂੰ ਗਾਲਾਂ ਕੱਢੀਆਂ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਰਾਜ ਕਰਨ ਵਾਲਾ ਕਿਹੜਾ ਬੰਦਾ ਜਿਹਨੂੰ ਗਾਲਾਂ ਨਹੀਂ ਪੈਂਦੀਆਂ ਹਰ ਇੱਕ ਨੂੰ ਪੈਂਦੀਆਂ ਤੇ ਮਾਂ ਨੂੰ ਗਾਲਾਂ ਕੱਢੀਆਂ ਇਹ ਬੜਾ ਬੁਰਾ ਲੱਗਾ ਪਰ ਜਿੱਦਣ ਰਾਹੁਲ ਗਾਂਧੀ ਨੂੰ ਦੋਗਲੀ ਨਸਲ ਦਾ ਵੱਛਾ ਆਖਿਆ ਸੀ ਜਿੱਦਣ ਰਾਹੁਲ ਗਾਂਧੀ ਦੀ ਮਾਂ ਨੂੰ ਜਰਸੀ ਨਸਲ ਦੀ ਆਖਿਆ ਸੀ ਜਿੱਦਣ ਕੇਂਦਰੀ ਮੰਤਰੀ ਹੁੰਦਾ ਸੀ ਸ਼ਸ਼ੀ ਥਰੂਰ ਉਹਦੀ ਗਰਲਫ੍ਰੈਂਡ ਨੂੰ 60 ਕਰੋੜ ਦੀ ਗਰਲਫ੍ਰੈਂਡ ਆਖਿਆ ਸੀ ਪਤਾ ਨੀ ਕਿੰਨੀ ਕਿੰਨੀ ਕਿਸਮ ਦੀਆਂ ਗੱਲਾਂ ਨਰਿੰਦਰ ਮੋਦੀ ਸਾਹਿਬ ਆਪ ਕਰਦੇ ਰਹੇ ਇਹ ਸਾਰਾ ਕੁਛ ਆਪ ਜਦੋਂ ਕਹਿੰਦੇ ਰਹੇ ਉਹਨਾਂ ਦੇ ਬਾਕੀ ਬੰਦੇ ਕਹਿੰਦੇ ਰਹੇ ਇਸ ਵੇਲੇ ਅਦਾਲਤਾਂ ਚ ਇਹਨਾਂ ਦਾ ਦਬਦਬਾ ਉੱਥੇ ਜਾ ਕੇ ਇਹਨਾਂ ਦੇ ਬੰਦੇ ਛੁੱਟ ਵੀ ਜਾਂਦੇ ਉਹ ਕੁੜੀ ਵਿਨੇਸ਼ ਫੋਗਟ ਵਾਲਾ ਕੇਸ ਜਿਹੜੀ ਪਹਿਲਵਾਨ ਕੁੜੀ ਹੈ ਬੜਾ ਸਟਰੋਂਗ ਕੇਸ ਸੀ ਉਹਦੇ ਵਿੱਚ ਜਿਹੜਾ ਇਹ ਰੈਸਲਿੰਗ ਫੈਡਰੇਸ਼ਨ ਦਾ ਸਾਰੇ ਦੇਸ਼ ਦਾ ਪ੍ਰਧਾਨ ਬ੍ਰਿਜ ਭੂਸ਼ਣ ਉਹ ਭਾਜਪਾ ਦਾ MP ਸੀ ਉਹਨੂੰ ਛਡਾਉਣ ਵਾਸਤੇ ਸਾਰੀ ਸਰਕਾਰੀ ਮਸ਼ੀਨਰੀ ਝੋਕਤੀ ਸਾਰੇ ਕੁੜੀਆਂ ਤੇ ਮੁੰਡੇ ਜਿਹੜੇ ਰੈਸਲਰ ਸੀ ਉਹ ਵਿਨੇਸ਼ ਫੋਗਟ ਦੇ ਨਾਲ ਜਾ ਬੈਠੇ ਕੁੜੀਆਂ ਨੇ ਵੀ ਆਖਿਆ ਸਾਡੀ ਭੈਣ ਨਾਲ ਕੁਛ ਹੋਇਆ ਮੁੰਡਿਆਂ ਨੇ ਵੀ ਆਖਿਆ ਸਾਨੂੰ ਪਤਾ ਕਿ ਬੰਦਾ ਜੋ ਕੁਛ ਕਰਦਾ ਇਹਨਾਂ ਨੇ ਉਹਨੂੰ ਹਲਾਇਆ ਨੀ ਕੱਲ ਅਦਾਲਤ ਚੋਂ ਬਰੀ ਹੋ ਗਿਆ ਉਹਦੇ ਤੋਂ ਬਾਅਦ ਉਹ ਕੁੜੀ ਕਹਿੰਦੀ ਹੈ ਜੀ ਹੁਣ ਮੈਂ ਸੁਪਰੀਮ ਕੋਰਟ ਤੱਕ ਵੀ ਜਾਊਂਗੀ ਮੈਂ ਕੇਸ ਛੱਡਣਾ ਨੀ ਉਹ ਇੱਥੇ ਹਰਿਆਣੇ ਦੇ ਵਿੱਚ ਇਹਨਾਂ ਨੇ ਇੱਕ ਸਪੋਰਟਸ ਮੰਤਰੀ ਬਣਾਇਆ ਸੀ ਪੁਰਾਣਾ ਹਾਕੀ ਦਾ ਖਿਡਾਰੀ ਸੀ ਉਹਦੇ ਮਾਮਲੇ ਚ ਕੀ ਕੀਤਾ ਇਹਨਾਂ ਦੇ ਦੋ ਤਿੰਨ MPs ਨੇ ਦਿੱਲੀ ਚ ਚੋਣਾਂ ਦੌਰਾਨ ਤੇ ਜਦੋਂ ਦਿੱਲੀ ਚ

0: ਸੰਗਤ ਦੇ ਪੈਰ ਸੀ, ਉਦੋਂ ਜੋ ਕੁਛ ਆਖਿਆ ਸੀ ਪੁੱਟਾ ਸਿੱਧਾ, ਉਹਦੇ ਬਾਰੇ ਕੀ ਕੀਤਾ? ਬਹੁਤ ਘਟੀਆ ਗੱਲਾਂ ਇਹਨਾਂ ਨੇ ਕੀਤੀਆਂ ਸੀ। ਕਿਸਾਨਾਂ ਦੇ ਬਾਰੇ ਚ ਗਲਤ ਤੋਂ ਗਲਤ ਊਜਾਂ ਲਾਈਆਂ ਇਹਨਾਂ ਨੇ, ਘਟੀਆ ਤੋਂ ਘਟੀਆ ਨੂੰ ਪਾਸ ਕੀਤੀ। ਉਹਦੇ ਬਾਰੇ ਤਾਂ ਭਾਜਪਾ ਨੇ ਕਦੇ ਮਾਫ਼ੀ ਨੀ ਮੰਗੀ। ਬੱਚਿਆਂ ਨੇ ਕਹਿੰਦੇ ਜਾਓ ਤੁਹਾਨੂੰ ਅਸੀਂ ਮਾਫ਼ ਕਰਤਾ, ਜੇ ਮਾਫ਼ ਵੀ ਕਰਤਾ ਤੇ ਆਪਣੇ ਸੈਨਾ ਨੂੰ ਵੀ ਰੋਕ ਗਏ। ਉਹ ਸੈਨਾ ਤੇ ਉਸ ਕੁੜੀ ਦੇ ਖਿਲਾਫ ਸੋਸ਼ਲ ਮੀਡੀਆ ਤੇ ਉਹ ਗੰਦ ਵੱਧ ਰਿਹਾ, ਇੱਥੋਂ ਤੱਕ ਉਹਦਾ ਰੇਟ ਦੇਖਿਆ ਜਾ ਰਿਹਾ ਸੋਸ਼ਲ ਮੀਡੀਆ ਤੇ। ਇੱਦਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ। ਜਿੱਦਾਂ ਉਹ ਕੁੜੀ, ਉਹਨੇ ਮਾਫ਼ੀ ਵੀ ਮੰਗ ਲਈ ਵਿਚਾਰੀ ਨੇ, ਉਹਨੇ ਕਹਿ ਵੀ ਦਿੱਤਾ ਕਿ ਮੇਰੇ ਤੋਂ ਗਲਤੀ ਹੋ ਗਈ ਹੈ। ਉਹਦੇ ਬਾਵਜੂਦ ਸਾਰੀ ਸੋਸ਼ਲ ਮੀਡੀਆ ਆਰਮੀ ਉਹਦੇ ਖਿਲਾਫ ਲੱਗੀ ਹੈ। ਉਹਦੀ ਮਾਂ ਵੀ ਕਹਿੰਦੀ ਹੈ ਜੀ ਪ੍ਰਧਾਨ ਮੰਤਰੀ ਨੇ ਮਾਫ਼ ਕਰਤਾ, ਮੇਰੇ ਮਾਫ਼ੀ ਮੰਗ ਲਈ ਹੈ, ਫਿਰ ਵੀ ਨੀ ਛੱਡ ਰਹੇ। ਮਾਮਲਾ ਸੁਪਰੀਮ ਕੋਰਟ ਚਲਾ ਗਿਆ, ਉੱਥੇ ਜਾ ਕੇ ਸਰਕਾਰ ਨੇ ਮੰਨ ਲਿਆ ਕਿ ਅਸੀਂ ਕੇਸ ਵਾਪਸ ਲਾਂਗੇ। ਨਾਲ ਇਹ ਕਹਿਤਾ ਕਿ ਇਸ ਪ੍ਰਦਰਸ਼ਨ ਦੇ ਵਿੱਚ ਕੁਝ ਹਾਰਡ ਕੋਰ ਕ੍ਰਿਮੀਨਲ ਆਏ ਸੀ, ਜਿਹੜੇ ਅਪਰਾਧੀ ਤੱਤ ਸੀ, ਉਹਨਾਂ ਦੇ ਖਿਲਾਫ਼ ਕੇਸ ਅਸੀਂ ਚੱਲਦੇ ਹੀ ਰੱਖਣੇ। ਜੇ ਕੋਈ ਕਤਲ ਦਾ ਦੋਸ਼ੀ ਤੁਸੀਂ ਰੱਖ ਲਓ, ਕੋਈ ਨਸ਼ਿਆਂ ਦਾ ਸਮਗਲਰ ਤੁਸੀਂ ਰੱਖ ਲਓ, ਪਰ ਉਦਾਂ ਕੇਸ ਬਣਾਉਣ ਦਾ ਕੇਸ ਤੁਸੀਂ ਕਿਸੇ ਦਿਨ ਬਣਾ ਲਓ। ਕੋਈ ਬੰਦਾ ਬੱਸ ਅੱਡੇ ਤੇ ਬੈਠਾ, ਉਹਦੇ ਲਿਆ ਕੇ ਲਾਗੇ ਲਿਆ ਕੇ ਦੂਸਰਾ ਬੰਦਾ ਆਪਣਾ ਬਰੀਫ ਕੇਸ ਰੱਖਦਾ ਤੇ ਪਰੇ ਟਿਕਟ ਲੈਣ ਜਾਂਦਾ, ਟਿਕਟ ਫੜ ਲੇਗਾ ਪਰੇ ਖਿਸਕ ਜਾਂਦਾ, ਪੁਲਿਸ ਆ ਕੇ ਇਸ ਬੰਦੇ ਨੂੰ ਫੜ, ਤੇਰੇ ਕੋਲ ਬੈਗ ਪਿਆ, ਕੇਸ ਰਹਿਤੇ ਬਣ ਜਾਂਦਾ, ਆਖਣਗੇ ਤੇਰੇ ਕੋਲ ਪਿਆ, ਸਾਨੂੰ ਕੀ ਪਤਾ ਕੌਣ ਰੱਖਦਾ। ਏਦਾਂ ਦੇ ਮਾਮਲਿਆਂ ਚ ਲੋਕਾਂ ਨੂੰ ਉਲਝਾ ਕੇ ਰੱਖਣਾ, ਇਹ ਵੀ ਸਰਕਾਰਾਂ ਦਾ ਕੰਮ ਹੁੰਦਾ। ਹੁਣ ਇਹਨਾਂ ਸਾਰੀਆਂ ਗੱਲਾਂ ਚ ਚਾਹੀਦਾ ਸੀ ਕਿ ਪ੍ਰਧਾਨ ਮੰਤਰੀ ਜੀ ਕੋਈ ਠੀਕ ਸਟੈਂਡ, ਕੱਲ ਸੁਪਰੀਮ ਕੋਰਟ ਨੇ ਕਹਿਤਾ ਕਿਸੇ ਤੇ ਬਣੇ ਕੇਸ ਵਾਪਸ ਲੈਣੇ ਕਿ ਨਹੀਂ ਲੈਣੇ, ਕਿ ਰਾਜ ਸਰਕਾਰਾਂ ਦੀ ਮਰਜ਼ੀ, ਅਸਲ ਚ ਦਖਲ ਨਹੀਂ ਦੇਣਾ। ਜੇ ਕੇਸ ਵਾਪਸ ਲੈਣਾ ਚਾਹੁਣ ਤੇ ਲੈ ਲੈਣ, ਨਹੀਂ ਲੈਣਾ ਤੇ ਨਾ ਲੈਣ। ਜਦੋਂ ਅਦਾਲਤ ਵਿੱਚ ਕੇਸ ਆਊਗਾ ਉਦੋਂ ਅਸੀਂ ਵੇਖਾਂਗੇ ਕੇਸ ਚੱਲਣ ਦੇਣਾ ਕਿ ਰੱਦ ਕਰਨਾ। ਉਹਨਾਂ ਚੱਲੇ ਸੁਪਰੀਮ ਕੋਰਟ ਪਾਸ ਘੱਟ ਗਈ ਤੇ ਬੱਚੇ ਵਿਚਾਰੇ ਕੀ ਕਹਿਣ। ਇਹਦੇ ਦਰਮਿਆਨ ਸਵਾਲ ਉਠਾਤਾ ਜਿਹੜਾ ਉਹ ਮੁੰਡਾ ਅਭਿਜੀਤ ਦਿਵਕੇ ਆ, ਇਹਨਾਂ ਦਾ ਕਾਕੂ ਜਨਤਾ ਪਾਰਟੀ ਦਾ ਲੀਡਰ, ਉਹ ਜੀ ਵਿਦੇਸ਼ ਵਿੱਚ ਪੜ੍ਹਨ ਗਿਆ ਸੀ, ਉਹਦਾ ਵਜੀਫਾ ਕਿੱਥੋਂ ਆਇਆ, ਉਹਨੇ ਖਰਚਾ ਕਿੱਥੋਂ ਕੀਤਾ। ਉਹ ਅੱਜ ਕਹਿੰਦਾ ਜੀ ਮੈਂ ਆਪਣੇ ਖਰਚੇ ਦਾ, ਆਪਣੇ ਵਜੀਫੇ ਦਾ ਸਾਰੇ ਹਿਸਾਬ ਦੇ ਦੂੰਗਾ, ਸਾਰੇ ਕਾਗਜ਼ ਪੇਸ਼ ਕਰ ਦੂੰਗਾ। ਪ੍ਰਧਾਨ ਮੰਤਰੀ ਮੋਦੀ ਨੂੰ ਆਖੋ ਪਹਿਲਾਂ ਆਪਣੇ ਪੜ੍ਹਾਈ ਦੀ ਡਿਗਰੀ ਤੇ ਪੇਸ਼ ਕਰਦੇ, ਜਿਹੜੀ ਕਰ ਦੱਸਦਾ। ਹਰ ਵਾਰੀ ਕਾਗਜ਼ਾਂ ਚ ਡਿਗਰੀ ਹੋਰ ਲਿਖੀ ਹੁੰਦੀ ਹੈ, ਇੱਕ ਵਾਰੀ ਚੋਣ ਲੜ ਦਿੰਦੇ ਹੋਰ ਲਿਖਦਾ, ਇੱਕ ਵਾਰੀ ਹੋਰ ਲਿਖਦਾ, ਇੱਕ ਵਾਰੀ ਹੋਰ ਲਿਖਦਾ। ਉਹਦੀ ਡਿਗਰੀ ਕਿੱਥੇ, ਉਹ ਕਿਉਂ ਨੀ ਦੱਸਦਾ। ਉਹ ਇਹ ਮੁੱਦੇ ਕਈ ਵਾਰ ਉੱਠਦੇ ਆ, ਪਰ ਭਾਜਪਾ ਇਹਨਾਂ ਮੁੱਦਿਆਂ ਤੇ ਨਹੀਂ ਆਉਂਦੀ, ਉਹ ਆਪਣੇ ਢੰਗ ਨਾਲ ਜੋ ਕੁਛ ਕਹਿਣਾ ਕਹੀ ਜਾਂਦੀ ਆ। ਇਹਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਪ੍ਰਭਾਵ ਖਰਾਬ ਹੋ ਰਿਹਾ, ਪਾਰਟੀ ਦਾ ਵੀ, ਪਰ ਉਹਨੂੰ ਇਸ ਗੱਲ ਦੀ ਪਰਵਾਹ ਨਹੀਂ। ਉਹ ਇੱਕ ਤਰਫਾ ਤੌਰ ਤੇ ਪੂਰੀ ਦੀ ਪੂਰੀ ਟ੍ਰੋਲ ਆਰਮੀ ਉਹਨਾਂ ਦੀ ਲੱਗੀ ਆ। ਜੋ ਕੁਝ ਕੋਈ ਕੇਂਦਰ ਤੋਂ ਇੱਕ ਵਾਰੀ ਕਹਿ ਦਿੰਦਾ, ਉਹਨਾਂ ਦੇ ਬੰਦੇ ਇਸ ਵੇਲੇ ਲੱਖਾਂ ਨੀ ਕਰੋੜਾਂ ਚ ਹੈ, ਉਸੇ ਨੂੰ ਸਾਰੇ ਚੁੱਕ ਚੁੱਕ ਕੇ ਅੱਗੇ ਪਾਈ ਜਾਂਦੇ ਪਾਈ ਜਾਂਦੇ ਪਾਈ ਜਾਂਦੇ ਆ। ਕੋਈ ਵੀ ਇਹ ਨਹੀਂ ਸੋਚਦਾ ਕਿ ਇਹਦਾ ਅਸਰ ਕੀ ਪਵੇਗਾ, ਬਸ ਸਾਰੇ ਜਣੇ ਇੱਕੋ ਤਰੀਕੇ ਨਾਲ ਅੱਗੇ ਅੱਗੇ ਅੱਗੇ ਸੈਂਡ ਕਰਨੇ ਲੱਗੇ ਰਹਿੰਦੇ। ਇਹ ਵਿਹਾਰ ਬਹੁਤ ਮਾੜਾ, ਰਾਜਨੀਤੀ ਚ ਅੱਗੇ ਨੀ ਸੀ ਹੁੰਦਾ ਅੱਜ ਕੱਲ੍ਹ।
1: ਬਿਲਕੁਲ, ਆਪਾਂ ਸਭ ਗੱਲ ਹੁਣ ਪੰਜਾਬ ਦੀ ਕਰਦੇ ਹਾਂ। ਪੰਜਾਬ ਦੇ ਵਿਧਾਨ ਸਭਾ ਦਾ ਸੈਸ਼ਨ ਦਾ ਪਹਿਲਾ ਦਿਨ ਕਿੱਦਾਂ ਦਾ ਰਿਹਾ ਜੀ? ਪੰਜਾਬ ਦੇ ਸਵਾਲ ਤੇ ਕੀ ਹੋਇਆ ਤੇ ਦਿੱਲੀ ਦੀਆਂ ਘਟਨਾਵਾਂ ਦੇ ਸਵਾਲ ਤੇ ਕੀ ਕੁਛ ਹੋਇਆ ਜੀ?
0: ਦਿੱਲੀ ਦੀਆਂ ਘਟਨਾਵਾਂ ਬਾਰੇ ਮਤਾ ਪੇਸ਼ ਹੋਇਆ, ਨਿਖੇਧੀ ਕਰਨੀ ਚਾਹੀਦੀ ਹੈ, ਕੁਛ ਕੇਂਦਰ ਸਰਕਾਰ ਦੀ ਨਿੰਦਾ ਵੀ ਕੀਤੀ ਗਈ। ਮਤਾ ਪੇਸ਼ ਹੋਣ ਪਾਸ ਹੋਣ ਨਾਲ ਕੇਂਦਰ ਸਰਕਾਰ ਦਾ ਕਿਹੜਾ ਕੋਈ ਨੁਕਸਾਨ ਹੋ ਜਾਣਾ, ਇਹ ਤੋਂ ਭਾਜਪਾ ਵਾਲਿਆਂ ਤੇ ਲਾਂਭੇ ਰਹਿਣਾ ਸੀ। ਕਾਂਗਰਸ ਵੀ ਬਹਾਨਾ ਜਿਹਾ ਬਣਾ ਕੇ ਇੱਕ ਛੋਟਾ ਜਿਹਾ ਬਾਹਰ ਨਿਕਲ ਗਏ, ਉਹਨਾਂ ਨੇ ਆਖਿਆ ਜੀ ਫਾਰਮੇਸੀ ਪੇਪਰ ਵਿੱਚ ਪੇਪਰ ਲੀਕ ਹੋਇਆ ਉੱਥੇ ਫਰੀਦਕੋਟ ਮੈਡੀਕਲ ਯੂਨੀਵਰਸਿਟੀ ਚ, ਉਹਦੀ ਪੜਤਾਲ ਕਰਾਓ। ਇਹਨਾਂ ਨੇ ਆਖਿਆ ਜੀ ਅਸੀਂ ਕਰਾਉਂਦੇ ਹਾਂ, ਤੁਸੀਂ ਆ ਜਾਓ। ਉਹ ਜਿਹੜਾ ਮੁੱਦਾ ਉੱਥੇ ਬਹੁਤੇ ਲੋਕਾਂ ਚੁੱਕਿਆ ਹੀ ਨੀ, ਹਾਲਾਂਕਿ ਮੈਂ ਸਮਝਦਾ ਕਿ ਜੋ ਕੁਝ ਉੱਥੇ ਹੋਇਆ ਉਹ ਲੀਕੇਜ ਦਾ ਮੁੱਦਾ ਜਾਂ ਨਕਲ ਦਾ ਮੁੱਦਾ, ਜਿਹੜੀ ਹਾਈਟੈਕ ਨਕਲ ਹੈ ਕਿ ਪੈਨਲ ਲਗਾ ਕੇ ਲੈ ਜਾਓ, ਅੱਜ ਕੱਲ੍ਹ ਪਲਾਸਟਿਕ ਦਾ

0: ਜਾਂਦੇ ਹਾਂ ਜਿਹਦੇ ਉੱਤੇ ਸਕੈਨਿੰਗ ਮਸ਼ੀਨ ਲੱਗੀ ਹੈ, ਉੱਥੋਂ ਸਕੈਨ ਕਰਕੇ ਬਾਹਰ ਭੇਜੋ ਤੇ ਬਾਹਰੋਂ ਆਇਆ ਬਲੂਟੁੱਥ ਨਾਲ ਸੁਣੋ ਜਿਹੜੀਆਂ ਗੱਲਾਂ ਕਦੇ ਨਹੀਂ ਹੋਈਆਂ, ਉਹ ਪਹਿਲੀ ਵਾਰ ਵਾਪਰੀਆਂ ਜਿਹਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ। ਪਰ ਜੋ ਕੁਛ ਵੀ ਆ ਉਹ ਬੰਦੇ ਜਾ ਕੇ ਹਰਿਆਣੇ ਦੇ ਨੂੰਹ ਤੋਂ ਫੜਿਆ ਗਿਆ। ਹਰਿਆਣੇ ਦੀ ਸਰਕਾਰ ਇਸ ਗੱਲ ਤੋਂ ਮੁਕਰ ਦੀ ਕਿ ਉੱਥੋਂ ਫੜੇ ਗਏ, ਫੜੇ ਤਾਂ ਗਏ ਨੇ, ਇਹ ਉਹਦਾ ਮੁੱਦਾ ਬਣਾ ਕੇ ਕਾਂਗਰਸ ਵਾਲੇ ਬਾਹਰ ਚਲੇ ਗਏ। ਆਮ ਆਦਮੀ ਪਾਰਟੀ ਨੇ ਪਿੱਛੋਂ ਉਹ ਮਤਾ ਪਾਸ ਕਰਤਾ। ਉਸੇ ਦੇ ਦੌਰਾਨ ਬਹਿਸ ਚੱਲਦੀ ਚ ਕੋਈ ਸਵਾਲ ਖੜੇ ਹੋ ਗਏ। ਮਨਪ੍ਰੀਤ ਅਜਾਲੀ ਨੇ ਆਖਿਆ ਕਿ ਲੋਕਾਂ ਤੇ ਝੂਠੇ ਕੇਸ ਪੁਰਾਣਾ ਪੁਰਾਣਾ ਜਿਹੜੇ ਪੁਰਾਣੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਅਫਸਰ ਭਜਾ ਤੇ। ਇਹਨਾਂ ਨੇ ਆਖਿਆ ਕਿ ਪੁਲਿਸ ਮੁਕਾਬਲਿਆਂ ਦਾ ਸਭ ਤੋਂ ਵੱਡਾ ਦੋਸ਼ੀ ਸਮੀਰ ਸੈਣੀ, ਉਹ ਤਾਂ ਅਕਾਲੀ ਦਲ ਨੇ ਡੀਜੀਪੀ ਲਾਇਆ ਸੀ ਤੇ ਮਨਪ੍ਰੀਤ ਸਿੰਘ ਅਜਾਲੀ ਉਦੋਂ ਉਸੇ ਪਾਰਟੀ ਚ ਹੁੰਦਾ ਸੀ, ਇਹ ਆਪਣਾ ਇੱਕ ਵੀ ਬਿਆਨ ਇਹੋ ਜਿਹਾ ਕੱਢ ਕੇ ਵਿਖਾ ਸਕਦਾ ਜਿਹਦੇ ਚ ਆਖਿਆ ਹੋਵੇ ਕਿ ਮੈਂ ਇਹਦੇ ਵਿਰੁੱਧ ਇਹਨੂੰ ਨਹੀਂ ਲਾਉਣਾ ਚਾਹੀਦਾ। ਉਹਨੇ ਇਹ ਵੀ ਆਖਿਆ ਕਿ ਆਲਮ ਸੈਨਾ ਦੇ ਨਾਂ ਤੇ ਬਹੁਤ ਮਸ਼ਹੂਰ ਸੀ ਇਜ਼ਹਾਰ ਆਲਮ ਖਾਨ, ਉਹਨੂੰ ਅਕਾਲੀ ਪਾਰਟੀ ਦਾ ਹਲਕਾ ਇੰਚਾਰਜ ਬਣਾਇਆ ਰਿਟਾਇਰਮੈਂਟ ਤੋਂ ਬਾਅਦ, ਤੇ ਉਹਦੀ ਵਾਈਫ ਨੂੰ ਅਕਾਲੀ ਦਲ ਨੇ ਟਿਕਟ ਦਿੱਤੀ, ਉਹ ਐਮ ਐਲ ਏ ਬਣੀ ਤੇ ਮਨਪ੍ਰੀਤ ਸਿੰਘ ਅਜਾਲੀ ਹੋਰਾਂ ਦੇ ਨਾਲ ਹੀ ਅਕਾਲੀ ਐਮ ਐਲ ਏ ਗਰੁੱਪ ਵਿੱਚ ਹੁੰਦੀ ਸੀ, ਇਹਨਾਂ ਦੇ ਲਾਗੇ ਬਹਿੰਦੀ ਰਹੀ ਕਿ ਇਹਨਾਂ ਨੇ ਉਦੋਂ ਇਤਰਾਜ਼ ਕੀਤਾ ਸੀ। ਮਨਪ੍ਰੀਤ ਅਜਾਲੀ ਕੋਲ ਦਾ ਜਵਾਬ ਤਾਂ ਕੋਈ ਨਹੀਂ ਸੀ, ਉੱਠ ਕੇ ਬਾਹਰ ਆ ਗਏ। ਇੱਦਾਂ ਦੇ ਮੁੱਦਿਆਂ ਦੇ ਉੱਤੇ ਬਹਿਸ ਚੱਲਦੀ ਚ ਉਹ ਜਦੋਂ ਡਾਕਟਰ ਸਾਹਮਣੇ ਨਹੀਂ ਖਲੋ ਸਕੇ ਬਾਹਰ ਨਿਕਲ ਗਏ। ਇਹਨਾਂ ਨੇ ਮਗਰੋਂ ਆਪਣੀ ਮਰਜ਼ੀ ਨਾਲ ਜਿੱਦਾਂ ਸੀਗਾ ਮੁੱਦੇ ਪਾਸ ਕਰਕੇ ਮਤਾ ਪਾਸ ਕਰਕੇ ਕੇਂਦਰ ਦੇ ਖਿਲਾਫ ਤੇ ਲਿਖਤਾ ਕਿ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ। ਇਹਦੇ ਵਿੱਚ ਹੀ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦਾ ਲੀਡਰ ਹੈ, ਪੋਲੀਟੀਕਲ ਕਾਂਗਰਸ ਦੇ ਲੀਡਰ ਨਾਲ ਜ਼ਿਆਦਾ ਸਿੱਖ ਲੀਡਰ ਬਣਨ ਦੇ ਚੱਕਰ ਵਿੱਚ ਆ। ਉਹਨੇ ਕੁਝ ਦਿਨ ਪਹਿਲਾਂ ਅਕਾਲ ਤਖ਼ਤ ਸਾਹਿਬ ਨੂੰ ਵੀ ਬੇਨਤੀ ਕਰਤੀ ਸੀ ਕਿ ਤੁਸੀਂ ਮੁੱਖ ਮੰਤਰੀ ਨੂੰ ਗੁਰੂ ਦੋਖੀ ਐਲਾਨ ਕੀਤਾ ਹੋਇਆ, ਸਾਨੂੰ ਵੀ ਦੱਸੋ ਕਿ ਗੁਰੂ ਦੋਖੀ ਉੱਥੇ ਵਿਧਾਨ ਸਭਾ ਚ ਮੁੱਖ ਮੰਤਰੀ ਹੈ, ਅਸੀਂ ਜਾਈਏ ਕਿ ਨਾ ਜਾਈਏ। ਇਹ ਬੜੀ ਅਜੀਬ ਗੱਲ ਹੈ, ਜੇ ਕੱਲ ਨੂੰ ਕੋਈ ਜਾ ਕੇ ਅਕਾਲ ਤਖ਼ਤ ਤੇ ਅਰਜੀ ਦੇ ਦੇ ਕਿ ਸਜ਼ਾ ਤਾਂ ਭਗਵੰਤ ਮਾਨ ਨੂੰ ਵੀ ਚਾਹੀਦੀ ਹੈ। ਪਰ ਜਿਹਨਾਂ ਨੇ ਤੋਪਾਂ ਭੇਜੀਆਂ ਸੀ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਢਾਇਆ ਸੀ, ਕਾਂਗਰਸ ਦੀ ਲੀਡਰਸ਼ਿਪ ਨੂੰ ਵੀ ਸੋਨੀਆ ਗਾਂਧੀ ਨੂੰ ਸੱਦੋ ਤੇ ਉਸ ਪਾਰਟੀ ਨੂੰ ਤੇ ਫਿਰ ਪ੍ਰਤਾਪ ਸਿੰਘ ਬਾਜਵਾ ਫਸਾਊਗਾ। ਇਹ ਵੀ ਪੁੱਛਿਆ ਜਾ ਸਕਦਾ ਕਿ ਇੰਨਾ ਕੁਛ ਹੋਣ ਦੇ ਬਾਵਜੂਦ ਜਿਹੜੇ ਕਾਂਗਰਸੀ ਉਸ ਲੀਡਰਸ਼ਿਪ ਦੇ ਨਾਲ ਫਿਰਦੇ ਰਹੇ ਤੇ ਉਹਨੂੰ ਸਪੋਰਟ ਕਰਦੇ ਰਹੇ ਉਹ ਵੀ ਜਵਾਬ ਦਿਓ, ਇਹਨਾਂ ਵਾਸਤੇ ਵੀ ਮੁਸ਼ਕਿਲ ਆਓ। ਪਰ ਪ੍ਰਤਾਪ ਸਿੰਘ ਬਾਜਵਾ ਇਹਨਾਂ ਗੱਲਾਂ ਨੂੰ ਸੋਚਣ ਦੇ ਬਜਾਏ ਦੂਸਰੀ ਗੱਲ ਤੇ ਖੜਾ। ਉਹਨਾਂ ਸਪੀਕਰ ਨੂੰ ਵੀ ਕਹਿਤਾ, ਸਪੀਕਰ ਸਾਹਿਬ ਤੁਸੀਂ ਵੀ ਅੰਮ੍ਰਿਤਧਾਰੀ ਸਿੱਖ ਹੋ, ਤੁਸੀਂ ਦੱਸੋ ਅਕਾਲ ਤਖ਼ਤ ਸਾਹਿਬ ਤੁਹਾਡਾ ਹੁਕਮ ਹੋਇਆ ਉਹਦੇ ਮੁਤਾਬਕ ਤੁਸੀਂ ਤੁਹਾਡਾ ਕੀ ਫੈਸਲਾ। ਉਹਨੇ ਅੱਗੋਂ ਇੰਨਾ ਆਖਿਆ, ਬਾਜਵਾ ਸਾਹਿਬ ਫੈਸਲਾ ਹਾਜ਼ਰ ਸੰਗਤ ਦਾ ਹੁੰਦਾ। ਇਹਦੇ ਵਿੱਚ ਉਹ ਕਿੰਨੀ ਸਾਰੀ ਗੱਲ ਕਹਿ ਗਿਆ, ਹਾਜ਼ਰ ਸੰਗਤ ਦਾ ਮਤਲਬ ਇਹ ਵੀ ਆ ਕੇ ਸਾਹਮਣੇ ਬੈਠੀ ਸੰਗਤ ਨੂੰ ਪੁੱਛ ਲਓ, ਬਾਜਵਾ ਸਾਹਿਬ ਤੇ ਉਹਨਾਂ ਦੇ ਸਾਥੀ ਵਾਕਆਊਟ ਕਰਕੇ। ਮਗਰੋਂ ਆਮ ਆਦਮੀ ਪਾਰਟੀ ਜੋ ਫਿਰ ਇਹਨਾਂ ਕੋਲ ਠੀਕ ਲੱਗਾ ਇਹਨਾਂ ਦੇ ਆਪਣਾ ਕਰਤਾ, ਉਹਨਾਂ ਚਾਹੀਦਾ ਕਿ ਆਪਣੀ ਗੱਲ ਰੱਖ ਕੇ ਵੀ ਵਿਰੋਧੀ ਧਿਰ ਵਾਲੇ ਉੱਥੇ ਮੌਕੇ ਤੇ ਰਹਿਣ, ਬਹਿਸ ਹੋਵੇ ਪੂਰੀ, ਬਹਿਸ ਤੋਂ ਬਾਅਦ ਜੋ ਪਾਸ ਕਰਨਾ ਜੋ ਰੱਦ ਕਰਨਾ ਹੋ ਜਾਵੇ। ਪਰ ਆਮ ਰੁਝਾਨ ਅੱਜਕਲੇ ਬਣ ਗਿਆ ਕਿ ਵਿਰੋਧੀ ਧਿਰ ਵਾਲੇ ਪਾ ਕੇ ਵਾਕਆਊਟ ਕਰਨ ਲਈ ਕਾਹਲੀ ਕਰਦੀ ਹੈ ਤਾਂ ਕਿ ਕਿਸੇ ਗੱਲ ਦੇ ਵਿੱਚ ਕਿਸੇ ਜ਼ਿੰਮੇਵਾਰੀ ਦੀ ਸ਼ਾਮਲ ਨਾ ਹੋਣਾ ਪਵੇ।
1: ਇਹ ਤੇ ਉਹ ਵਿਰੋਧੀ ਧਿਰ ਹੈ ਪਨੂ ਸਾਹਿਬ ਜਿਹਦੀ ਇਕੱਠਿਆਂ ਦੀ ਫੋਟੋ ਸਾਨੂੰ ਸਿਰਫ ਉਦੋਂ ਦੇਖਣ ਨੂੰ ਮਿਲਦੀ ਹੈ ਜਦੋਂ ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਮਿਲਦੀ ਹੈ, ਉਦਾਂ ਤੇ ਵਿਚਾਰੇ ਕਦੇ ਇਕੱਠੇ ਹੁੰਦੇ ਹੀ ਨਹੀਂ ਆ। ਖੈਰ ਅਸੀਂ ਅਗਲੇ ਮੁੱਦੇ ਪਰ ਰੁਕ ਕਰਦੇ ਹਾਂ। 3-22 ਇਲੈਕਸ਼ਨਾਂ ਦੇ ਰਿਜ਼ਲਟ ਆਏ ਨੇ, ਗੁਜਰਾਤ ਦੀ ਇੱਕ ਸੀਟ 'ਚ ਭਾਜਪਾ ਜਿੱਤੀ ਹੈ ਤੇ ਦੋਵਾਂ 'ਚ ਭਾਜਪਾ ਹਾਰੀ ਹੈ। ਇਹ ਰਿਜ਼ਲਟਸ ਕਰਕੇ ਚਰਚਾ ਦਾ ਵਿਸ਼ਾ ਜ਼ਿਆਦਾ ਨੇ ਕਿਉਂਕਿ ਜਿਨ੍ਹਾਂ ਦੋਵਾਂ ਸੀਟਾਂ ਤੋਂ ਭਾਜਪਾ ਹਾਰੀ ਹੈ ਉਹ ਭਾਜਪਾ ਦਾ ਗੜ੍ਹ ਮੰਨੀਆਂ ਜਾਂਦੀਆਂ।
0: ਸੋਚ ਵੀ ਨੀ ਸਕਦਾ ਕਿ ਉੱਥੇ ਕੋਈ ਹੋਰ ਜਿੱਤ ਜਾਏਗਾ। ਭਾਜਪਾ ਦਾ ਗੜ੍ਹ ਏਡਾ ਤਗੜਾ, ਉਹਨੂੰ ਸਾਂਭ ਲਾਉਣੀ ਓਦਾਂ ਹੀ ਔਖੀ ਹੈ ਕਿਸੇ ਵਾਸਤੇ ਵੀ। ਉਹ ਅੱਗੇ ਵੀ ਜਿੱਤੇ ਸੀ, ਹੁਣ ਵੀ ਜਿੱਤ ਗਏ,

0: ਫਰਕ ਇਹ ਪੈ ਗਿਆ ਕਿ ਜਦੋਂ ਇਹ 2022 ਚ ਜਿੱਤੇ ਸੀ ਉਦੋਂ ਭਾਜਪਾ ਦਾ ਲੀਡਰ 76% ਵੋਟਾਂ ਲੈ ਗਿਆ ਸੀ ਤੇ ਹੁਣ ਜਦੋਂ ਬਾਈ ਇਲੈਕਸ਼ਨ ਜਿੱਤੇ ਆ ਉਹਦੀਆਂ ਵੋਟਾਂ 76% ਤੋਂ ਘੱਟ ਕੇ 67% ਰਹਿ ਗਈ। ਉਦੋਂ ਇਹਨਾਂ ਦੇ ਭਾਜਪਾ ਦੇ ਲੀਡਰ ਨੂੰ 1,20,000 ਵੋਟਾਂ ਪਈਆਂ ਸੀ ਤੇ ਹੁਣ ਪਤਾ ਕਿੰਨੀਆਂ ਪਈਆਂ 55,481 ਉਹਦੇ ਅੱਧ ਤੋਂ ਵੀ ਥੱਲੇ ਆ ਗਿਆ। ਇੰਨੀਆਂ ਕਿਉਂ ਘੱਟ ਗਿਆ ਦੀਆਂ ਵੋਟਾਂ ਤੇ ਭਾਜਪਾ ਵਾਲਿਆਂ ਨੂੰ ਪੁਣਛਾਣ ਕਰਨੀ ਚਾਹੀਦੀ ਹੈ। ਸੀਟ ਤਾਂ ਇਹਨਾਂ ਦੀ ਸੀ ਇਹਨਾਂ ਨੇ ਰੱਖ ਲਈ ਪਰ ਇੰਨਾ ਫਰਕ ਕਿਉਂ ਪੈ ਗਿਆ? ਉੱਥੇ ਤਾਂ ਡਬਲ ਇੰਜਨ ਸਰਕਾਰ ਹੈ, ਭਾਜਪਾ ਵੀ ਪੱਕੇ ਪੈਰੀ ਮਜ਼ਬੂਤ ਹੈ, ਕੇਂਦਰ ਚ ਵੀ ਇਹਨਾਂ ਦੀ ਸਰਕਾਰ ਹੈ, ਫਿਰ ਵੀ ਇੰਨੀ ਵੱਡੀ ਸੱਟ ਹੈ ਕਿਉਂ ਖਾ ਗਏ? ਦੂਸਰਾ ਮੱਧ ਪ੍ਰਦੇਸ਼ ਹੈ ਜਿੱਥੇ ਲਗਾਤਾਰ ਸਰਕਾਰ 5 ਵਾਰੀਆਂ ਹੋ ਗਈਆਂ ਇਹਨਾਂ ਦੀ ਚਲੀ ਜਾਂਦੀ ਹੈ, ਹੁਣ ਤਾਂ ਸ਼ਾਇਦ 6ਵੀਂ ਵਾਰ ਹੈ। ਉੱਥੇ ਇੱਥੇ ਸਮਝਦੇ ਕਿਸੇ ਨੂੰ ਅਸੀਂ ਹਿਲਣ ਨਹੀਂ ਦੇਣਾ। ਦਤੀਆ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਦੀ ਮੌਤ ਹੋ ਗਈ ਸੀ, ਇਹ ਸਮਝਦੇ ਸੀ ਕਿ ਉਹ ਸੀਟ ਅਸੀਂ ਕਾਂਗਰਸ ਤੋਂ ਖੋਲਣੀ, ਕਾਂਗਰਸ ਵਾਲੇ ਫਿਰ ਜਿੱਤ ਗਏ। ਸਭ ਤੋਂ ਜ਼ਿਆਦਾ ਸੱਟ ਇਹਨਾਂ ਨੂੰ ਪਈ ਹੈ ਬਿਹਾਰ ਦੇ ਵਿੱਚ, ਉੱਥੇ ਇਹਨਾਂ ਦਾ ਮੰਤਰੀ ਹੁੰਦਾ ਸੀ ਨਿਤਿਨ ਨਵੀਨ, MLA ਵੀ ਸੀ, ਉਹਨੂੰ ਕੇਂਦਰ ਚ ਲਿਆ ਕੇ ਤੇ ਆਲ ਇੰਡੀਆ ਪ੍ਰਧਾਨ ਬਣਾਤਾ ਭਾਰਤੀ ਜਨਤਾ ਪਾਰਟੀ ਦਾ। ਉਹਦੀ ਅਸੈਂਬਲੀ ਸੀਟ ਖਾਲੀ ਹੋ ਗਈ, ਉਹ ਸੀਟ ਦੀ ਉਪ ਚੋਣ ਸੀ। ਉਹ ਜਿਹੜਾ ਚੋਣਾਂ ਦਾ ਮਾਹਿਰ ਆ ਪ੍ਰਸ਼ਾਂਤ ਕਿਸ਼ੋਰ ਜੀ ਨੂੰ ਆਮ ਬੋਲੀ ਚ PK ਕਹਿ ਦਿੰਦੇ, ਉਹ PK ਖੜਾ ਸੀ, ਆਪਣੀ ਜਨ ਸਵਰਾਜ ਪਾਰਟੀ ਬਣਾਈ ਉਹਨੇ ਉਹਦੇ ਵੱਲੋਂ ਖੜਾ ਸੀ। ਉਸ ਪਾਰਟੀ ਵੱਲੋਂ ਅੱਗੇ ਉਹਨੇ ਚੋਣਾਂ ਲੜੀਆਂ ਸੀ ਤੇ ਵਿੱਚੋਂ ਹੀ ਇੱਕ ਉਸਦਾ ਬੇਟਾ ਕਰ ਜਾਂਦਾ ਸੀ ਕਿ 2 ਵੱਡੀਆਂ ਧਿਰਾਂ ਦੀ ਲੜਾਈ ਮੈਂ ਪਾਸ ਹੁੰਦਾ। ਇਸ ਵਾਰੀ ਉਪ ਚੋਣ ਚ ਆ ਗਿਆ, ਲੋਕਾਂ ਨੇ ਇੰਨਾ ਵੱਡਾ ਉਤਸ਼ਾਹ ਵਿਖਾਇਆ ਕਿ ਉਹ ਬਹੁਤ ਵੱਡੇ ਫਰਕ ਨਾਲ ਜਿੱਤ ਗਿਆ ਤੇ ਭਾਜਪਾ ਨੂੰ ਉੱਥੇ ਬੜੀ ਕਰਾਰੀ ਹਾਰ ਆ ਕਿ ਜਿਹੜਾ ਬੰਦਾ ਇਹਨਾਂ ਦਾ 5 ਵਾਰੀਆਂ ਦਾ MLA ਹੋਵੇ, ਮੰਤਰੀ ਰਹਿ ਚੁੱਕਾ ਹੋਵੇ, ਉਹਨੂੰ ਕੇਂਦਰ ਦਾ ਪ੍ਰਧਾਨ ਬਣਾਇਆ ਹੋਵੇ ਤੇ ਉਹਦੀ ਵਾਲੀ ਸੀਟ ਤੇ ਭਾਜਪਾ ਦੇ ਵਾਸਤੇ ਵਕਾਰ ਦਾ ਸਵਾਲ ਸੀ, ਉਸ ਵਕਾਰ ਵਾਲੀ ਸੀਟ ਦੇ ਉੱਤੇ ਭਾਜਪਾ ਕਿਉਂ ਹਾਰ ਗਈ? ਇਹ ਬਹੁਤ ਵੱਡਾ ਮੁੱਦਾ। ਇਸ ਤੋਂ ਪਹਿਲਾਂ ਅੱਗੇ ਇੱਕ ਵਾਰੀ ਏਦਾਂ ਦੀ ਸੱਟ ਇਹਨਾਂ ਖਾਧੀ ਸੀ ਉੱਤਰ ਪ੍ਰਦੇਸ਼, ਜਦੋਂ ਇਹਨਾਂ ਨੇ 2017 ਚ ਉਹਨੂੰ ਮੁੱਖ ਮੰਤਰੀ ਬਣਾਇਆ ਯੋਗੀ ਆਦਿੱਤਿਆਨਾਥ ਨੂੰ, ਤੇ ਉਹਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨੇ ਲੋਕ ਸਭਾ ਦਾ ਮੈਂਬਰ ਸੀ, ਆਪਣੀ ਪਾਰਲੀਮੈਂਟ ਮੈਂਬਰੀ ਛੱਡ ਦਿੱਤੀ। ਉਹਦੇ ਪਾਰਲੀਮੈਂਟ ਮੈਂਬਰੀ ਛੱਡਣ ਤੋਂ ਬਾਅਦ ਉੱਥੇ ਉਪ ਚੋਣ ਹੋਈ ਤੇ ਯੋਗੀ ਆਦਿੱਤਿਆਨਾਥ ਇੱਕ ਬੜੇ ਵੱਡੇ ਯੋਗੀਆਂ ਦੇ ਮੱਠ ਦਾ ਮੁਖੀ ਹੈ, ਸਾਰੇ ਦੇਸ਼ ਤੱਕ ਹੀ ਸਾਰੀ ਦੁਨੀਆਂ ਦੇ ਯੋਗੀਆਂ ਦਾ ਮੁਖੀ ਹੈ, ਉਹਦਾ ਆਪਣਾ ਗੋਰਖਪੁਰ ਦਾ ਮੱਠ ਵੀ ਉਸ ਸੀਟ ਦੇ ਵਿੱਚ ਸੀ। ਇਹਦੇ ਬਾਵਜੂਦ ਜਿਹੜੀ ਪਾਰਲੀਮੈਂਟ ਸੀਟ ਉਹਨੇ ਛੱਡੀ ਸੀ ਉਹ ਸੀਟ ਤੇ ਭਾਜਪਾ ਹਾਰ ਗਈ, ਔਰ ਸਾਰੇ ਕਹਿੰਦੇ ਸੀ ਭਾਜਪਾ ਦੇ ਆਪਣੇ ਬੰਦਿਆਂ ਨੇ ਠਿੱਬੀ ਲਾ ਕੇ ਰਾਈ ਹੈ ਸੀਟ, ਵੀ ਇਹ ਨਹੀਂ ਤੇ ਸਿਰ ਬੜਾ ਚੜ੍ਹਦਾ ਜਾਂਦਾ। ਹੁਣ ਫਿਰ ਇਹਨਾਂ ਦੇ ਆਪਣੇ ਆਲ ਇੰਡੀਆ ਪ੍ਰੈਜੀਡੈਂਟ ਦੀ ਸੀਟ, ਵਿਧਾਨ ਸਭਾ ਸੀਟ ਬੜੀ ਬੁਰੀ ਤਰ੍ਹਾਂ ਭਾਜਪਾ ਹਾਰ ਗਈ ਹੈ, ਇਹਦੇ ਨਾਲ ਬਿਹਾਰ ਦੀ ਭਾਜਪਾ ਚ ਅੰਦਰੂਨੀ ਰੌਲਾ ਵੀ ਵੱਧ ਸਕਦਾ।
1: ਸਭ ਗੱਲ ਪੰਜਾਬ ਕਾਂਗਰਸ ਦੀ ਕਰ ਲਈਏ, ਚਰਨਜੀਤ ਚੰਨੀ ਮੰਨਣ ਵਾਲੇ ਰੌਂਚ ਨਹੀਂ ਜਾਪਦਾ ਤੇ ਰਾਜਾ ਵੜਿੰਗ ਜਿਹੜਾ ਉਹ ਕਹਿੰਦਾ ਕਾਂਗਰਸ ਨੇ ਮੈਨੂੰ ਬੜਾ ਕੁਝ ਦਿੱਤਾ, ਮੈਂ ਅਸਤੀਫਾ ਵੀ ਦੇ ਸਕਦਾ ਪਰ ਕੁਰਸੀ ਛੱਡਦਾ ਕੋਈ ਨਹੀਂ, ਰੇੜਕਾ ਵਧੀ ਜਾਂਦਾ, ਇਹਨਾਂ ਦਾ ਬਣੂਗਾ ਕੀ ਜੀ?
0: ਦੇਖੋ ਚੰਨੀ ਇਸ ਵੇਲੇ ਆਪ ਸ਼ਾਂਤ ਹੈ, ਸਰਗਰਮੀ ਪੂਰੀ ਕਰ ਰਿਹਾ, ਪਾਰਟੀ ਦਾ ਕੋਈ ਡਿਸਿਪਲਿਨ ਨਹੀਂ ਮੰਨ ਰਿਹਾ। ਕੱਲ ਇੱਕ ਥਾਂ ਤੇ ਕਾਂਗਰਸ ਜਿੱਤੀ ਸੀ ਗੁਰਦਾਸਪੁਰ ਚ ਮਿਊਂਸਪਲ ਚੋਣ ਚ, ਉੱਥੇ ਕਾਂਗਰਸ ਦਾ ਪ੍ਰਧਾਨ ਬਣਨਾ ਸੀ, ਇਹ ਮੌਕੇ ਤੇ ਚਲਾ ਗਿਆ। ਉੱਥੇ ਸਵਾਗਤ ਵਾਸਤੇ ਜਿਹੜੇ ਬੋਰਡ ਲੱਗੇ ਆ ਉਹਨਾਂ ਦੇ ਉੱਤੇ ਕਾਂਗਰਸ ਦਾ ਨਿਸ਼ਾਨ ਵੀ ਪੰਜਾਬ ਨਹੀਂ, ਕਾਂਗਰਸ ਦੇ ਕਿਸੇ ਲੀਡਰ ਦੀ ਫੋਟੋ ਵੀ ਹੈ ਨੀ, ਜਾਂ ਤਾਂ ਉੱਥੋਂ ਵਾਲੇ ਲੋਕਲ ਲੀਡਰਾਂ ਦੀਆਂ ਫੋਟੋ ਨੇ ਜਿਹੜੇ ਚੰਨੀ ਗਰੁੱਪ ਦੇ, ਤੇ ਜਾਂ ਚਰਨਜੀਤ ਸਿੰਘ ਚੰਨੀ ਦੀ ਹੈ। ਇਹਦਾ ਮਤਲਬ ਕਿ ਉਹ ਜਿਹੜੇ ਲੋਕ ਨੇ ਉਹਨਾਂ ਨੇ ਫਿਰ ਕਾਂਗਰਸ ਨੂੰ ਆਪਣਾ ਨਾਤਾ ਤੋੜ ਦਿਆ ਕਿ ਚੰਨੀ ਨੇ ਕਾਂਗਰਸ ਪਾਰਟੀ ਛੱਡ ਦਿੱਤੀ। ਉਹਨੇ ਅਜੇ ਤੱਕ ਤੇ ਆਖਿਆ ਨੀ, ਬਲਕਿ ਉਹ ਤਾਂ 2-3 ਵਾਰੀ ਪ੍ਰੈਸ ਕਾਨਫਰੰਸਾਂ ਚ ਕਹਿ ਚੁੱਕਾ ਕਿ ਜੋ ਪਾਰਟੀ ਹਾਈਕਮਾਂਡ ਆਖੇਗੀ ਅਸੀਂ ਮੰਨਣਾ ਉਹ ਹੀ ਹੈ, ਤੇ ਜੇ ਮੰਨਣਾ ਉਹ ਹੀ ਹੈ ਤੇ ਫਿਰ ਪਾਰਟੀ ਤੋਂ ਬਾਹਰਲੀ ਸਰਗਰਮੀ, ਕੇਂਦਰ ਦਾ ਇੰਚਾਰਜ ਆਵੇ।

0: ਭੇਸ ਬਗੈਰ ਤੇ ਉਹਨੂੰ ਮਿਲਣ ਦੀ ਥਾਂ ਤੇ ਇਹ ਆਪਣੇ ਦੌਰੇ ਕਰਦਾ ਰਵੇ। ਉਹ ਜਿੱਥੇ ਜਾ ਕੇ ਮੀਟਿੰਗ ਕਰਾਉਂਦਾ ਉਹ ਤੇ ਪਾਰਟੀ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੋਵੇਂ ਕਰਾਉਂਦੇ ਨੇ ਸਾਰੀਆਂ ਮੀਟਿੰਗਾਂ ਦੇ ਵਿੱਚ। ਚੰਨੀ ਦੇ ਬੰਦੇ ਜਾ ਕੇ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਇਹ ਤੇ ਨਾਰੇ ਲਾਉਂਦੇ ਆ, ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮੁਰਦਾਬਾਦ ਦੇ ਨਾਰੇ ਵੀ ਲਾਉਂਦੇ ਆ। ਨਾਲ ਦੇ ਨਾਲ ਕੁਝ ਥਾਵਾਂ ਦੇ ਉੱਤੇ ਭੁਪੇਸ਼ ਬਘੇਲ ਦੀ ਮੁਰਦਾਬਾਦ ਵੀ ਹੋਈ ਆ। ਹੁਣ ਤੱਕ ਤਿੰਨ ਥਾਵਾਂ ਤੇ ਉਹਨਾਂ ਨੇ ਕੁਰਸੀਆਂ ਚਲਾਤੀਆਂ, ਚੁੱਕ ਚੁੱਕ ਮਾਰੀਆਂ। ਇਹ ਸਾਰਾ ਕੁਝ ਟਿੰਦਰ ਦੇ ਇੰਚਾਰਜ ਦੀ ਹਾਜ਼ਰੀ ਚ ਹੋਇਆ। ਇੰਨਾ ਕੁਛ ਹੋਣ ਦੇ ਉੱਤੇ ਵੀ ਟਿੰਦਰ ਦੀ ਹਾਈਕਮਾਂਡ ਕਿਸੇ ਨੇ ਕੁਛ ਕਹਿ ਨਹੀਂ ਸਕੀ। ਪਰਸੋਂ ਇੱਕ ਥਾਂ ਤੇ ਇੱਕ ਮੁੰਡਾ ਅੰਦਰ ਨਾਰੇ ਲਾਉਣ ਲੱਗ ਪਿਆ ਚਰਨਜੀਤ ਸਿੰਘ ਚੰਨੀ ਮੁਰਦਾਬਾਦ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਹਨੂੰ ਆਖਿਆ ਉਰੇ ਆ ਕੇ। ਉਹ ਆ ਗਿਆ, ਉਹਨੂੰ ਕਹਿੰਦਾ ਆਪਣਾ ਫੋਨ ਕੱਢ। ਉਹਨੇ ਕੱਢਿਆ, ਕਹਿੰਦਾ ਚਰਨਜੀਤ ਸਿੰਘ ਚੰਨੀ ਦਾ ਨੰਬਰ ਬਣਾ। ਉਹਨੇ ਮੁੰਡੇ ਨੇ ਨੰਬਰ ਬਣਾ ਦਿੱਤਾ, ਦੋ ਵਾਰੀ ਬਣਾ, ਤਿੰਨ ਵਾਰੀ ਚੰਨੀ ਨੇ ਫੋਨ ਨਹੀਂ ਚੁੱਕਿਆ। ਕਹਿੰਦਾ ਹੁਣ ਮੇਰਾ ਨੰਬਰ ਬਣਾ, ਮੈਂ ਉਸ ਵੇਲੇ ਚੁੱਕੂਗਾ। ਉਹ ਮੁੰਡਾ ਕੱਚਾ ਜਿਹਾ ਹੋ ਗਿਆ, ਕਹਿੰਦਾ ਚੱਲ ਲਾ ਹੁਣ ਨਾਰਾ। ਉਹਨੇ ਮੁੰਡੇ ਨੇ ਫਿਰ ਚੰਨੀ ਦਾ ਨਾਰਾ ਲਾ ਦਿੱਤਾ। ਰਾਜਾ ਵੜਿੰਗ ਕਹਿੰਦਾ ਜੀ ਇਹੋ ਜਿਹੇ ਬੰਦੇ ਆ। ਉਹ ਮੁੰਡਾ ਖੈਰ ਨਾਰੇ ਲਾ ਕੇ ਬਾਅਦ ਚ ਉਹਦੇ ਨਾਲ ਦੇ ਵੀ ਨਾਰੇ ਲਾ ਕੇ ਆਪਣੀ ਥਾਂ ਦੇ ਉੱਤੇ ਖੜੂਦ ਕਰਦੇ ਰਹੇ, ਚਲੇ ਗਏ। ਬਾਅਦ ਵਿੱਚ ਅਖਬਾਰਾਂ ਨੇ ਲਿਖਿਆ ਕਿ ਉਹ ਮੁੰਡਾ ਅੱਜ ਕੱਲ ਜ਼ਮਾਨਤ ਤੇ ਆ, ਨਸ਼ਿਆਂ ਦੀ ਤਸਕਰੀ ਚ ਫੜਿਆ ਗਿਆ ਸੀ। ਫੜੇ ਜਾਣ ਤੋਂ ਬਾਅਦ ਉਹਦੀ ਬੜੀ ਮੁਸ਼ਕਿਲ ਜ਼ਮਾਨਤ ਹੋਈ ਹੈ ਤੇ ਅੱਜ ਕੱਲ ਬਾਹਰ ਜ਼ਮਾਨਤ ਉੱਤੇ ਫਿਰਦਾ। ਇਹੋ ਜਿਹੇ ਬੰਦੇ ਵੀ ਇੱਕ ਦੂਸਰੇ ਦੇ ਖਿਲਾਫ਼ ਵਰਤੇ ਜਾ ਰਹੇ ਨੇ। ਉਹਨੂੰ ਕਿਹਨੇ ਘੱਲਿਆ, ਕਿੱਦਾਂ ਘੱਲਿਆ ਪਤਾ ਨੀ। ਦੂਸਰਾ ਪੱਖ ਇਹ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਆਪਣੀ ਜ਼ਬਾਨ ਨੇ ਬੋਲਣ ਲੱਗਿਆ ਬਦੋ ਬਦੀ ਆਪਣੇ ਵਿਰੋਧੀ ਪਤਾ ਕਰ ਲੈਂਦਾ। ਉਦੋਂ ਚਰਨਜੀਤ ਸਿੰਘ ਚੰਨੀ ਦੀ ਮੀਟਿੰਗ ਵਿੱਚ ਸਿੱਧੂ ਮੂਸੇਵਾਲੇ ਦਾ ਬਾਪ ਬਲਕੌਰ ਸਿੰਘ ਗਿਆ ਸੀ। ਇੰਨੀ ਗੱਲ ਤੋਂ ਇਹ ਰਾਜਾ ਵੜਿੰਗ ਚਿੜ ਗਿਆ। ਇਹਨੇ ਕਿਹਾ ਤਾਂ ਲਓ ਜੀ ਉੱਥੇ ਤੇ ਬਲਕੌਰ ਸਿੰਘ ਵੀ ਚਲਾ ਗਿਆ। ਇਹਦਾ ਮੁੰਡਾ ਸਿੱਧੂ ਮੂਸੇਵਾਲਾ ਬੜਾ ਵੱਡਾ ਸਿੰਗਰ ਸੀ, ਪਰ ਅਸੀਂ ਉਹਨੂੰ ਟਿਕਟ ਦਿੱਤੀ ਸੀ, ਹਾਰ ਗਿਆ ਤੇ ਅਸੀਂ ਕਰੀਏ, ਇੰਨੀਆਂ ਵੋਟਾਂ ਤੇ ਹਾਰ ਗਿਆ। ਅੱਗੋਂ ਸਿੱਧੂ ਮੂਸੇਵਾਲੇ ਦੇ ਬਾਪ ਨੇ ਕੱਲ ਕਹਿਤਾ, ਕਹਿੰਦਾ ਮੇਰਾ ਮੁੰਡਾ ਤੇ ਜਿਉਂਦਾ ਨੀ, ਉਹਦੀ ਗੱਲ ਤੂੰ ਕਰ ਦਿੱਤੀ ਆ ਕਿ ਇੰਨੀਆਂ ਵੋਟਾਂ ਤੇ ਹਾਰ ਗਿਆ, ਤੂੰ ਇਹ ਦੱਸ ਤੇਰੀ ਘਰਵਾਲੀ ਅਮ੍ਰਿਤਾ ਵੜਿੰਗ ਕਿੰਨੀਆਂ ਵੋਟਾਂ ਤੇ ਹਾਰੀ ਹੈ। ਕਾਂਗਰਸ ਦਾ ਗੜ ਸੀਗਾ ਮੁਕਤਸਰ, ਤੇ ਉੱਥੇ ਜਾ ਕੇ ਤੇਰੀ ਘਰਵਾਲੀ ਕਿਉਂ ਹਾਰ ਗਈ, ਉਹਦਾ ਵੀ ਜਵਾਬ ਦੇ ਲਾ। ਹੁਣ ਤੱਕ ਉਹ ਬਲਕੌਰ ਸਿੰਘ ਵਿੱਚ ਵਿਚਾਲੇ ਸੀ, ਇਹਨੇ ਇਸ ਗੱਲ ਨਾਲ ਉਹਨੂੰ ਵੀ ਆਪਣੇ ਵਿਰੋਧੀਆਂ ਚ ਖੜਾ ਕਰਤਾ। ਯਾਨੀ ਰਾਜਾ ਵੜਿੰਗ ਵੀ ਬੋਲਣ ਲੱਗਿਆ ਅੱਗਾ ਪਿੱਛਾ ਨੀ ਮਿਲਦਾ, ਕਈ ਵਾਰੀ ਪੁੱਠੀ ਗੱਲ ਕਰ ਜਾਂਦਾ, ਆਪਣੇ ਨਾਲ ਤੋਂ ਵੀ ਨਾਰਾਜ਼ ਕਰ ਪੈਂਦਾ। ਸੋ ਏਦਾਂ ਦਾ ਜਿਹੜਾ ਚੱਕਰ ਚੱਲਦਾ ਪਿਆ ਉਹਦੇ ਵਿੱਚ ਤੁਸੀਂ ਸੋਚ ਸਕਦੇ ਆ ਕਿ ਇਹਨਾਂ ਦਾ ਕੋਈ ਜੇ ਆਖੇ ਤੈਅ ਬਹਿ ਜੂਗੀ, ਤੈਅ ਤਾਂ ਹੁਣ ਬਹਿਣੀ ਨੀ। ਇਸ ਤੋਂ ਬਾਅਦ ਤਾਂ ਟਕਰਾਅ ਏਦਾਂ ਦਾ ਆਮ ਚਰਚਾ ਇਹ ਹੈ ਕਿ ਜਿਹੜਾ ਬਾਗੀ ਗਰੁੱਪ ਹੈ ਉਹ ਸ਼ਾਇਦ ਪੰਜਾਬ ਦੇ ਵਿੱਚ ਇੱਕ ਵੱਖਰੀ ਪੰਜਾਬ ਕਾਂਗਰਸ ਖੜੀ ਕਰ ਸਕਦਾ। ਜੋ ਪੰਜਾਬ ਕਾਂਗਰਸ ਖੜੀ ਕਰੇ ਤੇ ਚੰਨੀ ਤੇ ਦੂਜਿਆਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਤੇ ਸੁਖਿੰਦਰ ਰੰਧਾਵਾ ਜਾਣਗੇ ਕਿ ਨਹੀਂ, ਉਹ ਸਾਰੀ ਉਮਰ ਦੇ ਕਾਂਗਰਸੀ ਹੈ, ਦੋ ਦੋ ਤਿੰਨ ਤਿੰਨ ਪੀੜ੍ਹੀਆਂ ਦੇ, ਉਹ ਕਿੱਦਾਂ ਜਾਣਗੇ। ਪਰ ਅੱਗੇ ਅਸੀਂ ਵੇਖਿਆ ਸੁਨੀਲ ਜਾਖੜ ਵੀ ਤੇ ਚਲਾ ਗਿਆ, ਉਹਦਾ ਬਾਪ ਪਾਰਲੀਮੈਂਟ ਦਾ ਸਭ ਤੋਂ ਲੰਮੇ ਸਮੇਂ ਦਾ ਸਪੀਕਰ ਸੀ, ਉਹਦਾ ਰਿਕਾਰਡ ਸੀ ਉਹਦੇ ਜਿੰਨਾ, ਇੰਨਾ ਲੰਮਾ ਸਮਾਂ ਸਪੀਕਰ ਨਹੀਂ ਰਿਹਾ, ਇੰਨਾ ਲੰਮਾ ਸਮਾਂ ਕੋਈ ਲੋਕ ਸਭਾ ਮੈਂਬਰੀ ਵਾਲਾ ਤਾਂ ਨਹੀਂ ਸੀ ਪੰਜਾਬ ਤੋਂ, ਤੇ ਉਹ ਉਹਦੇ ਬਾਵਜੂਦ ਉਹ ਵੀ ਕਾਂਗਰਸ ਨੂੰ ਛੱਡ ਕੇ ਭਾਜਪਾ ਚਲਾ ਗਿਆ ਸੀ, ਉੱਥੇ ਜਾ ਕੇ ਕਾਂਗਰਸ ਦੇ ਖਿਲਾਫ਼ ਦੋਸ਼ ਲਾਉਂਦਾ ਸੀ। ਇਹਨਾਂ ਚ ਪਤਾ ਤਾਂ ਨਹੀਂ ਕੀ ਕੋਈ ਕਰੂਗਾ ਕੱਲ ਨੂੰ, ਪਰ ਜਿੱਦਾਂ ਦੀ ਲੜਾਈ ਲੜਦੇ ਪਏ ਪੰਜਾਬ ਦੀ ਕਾਂਗਰਸ ਦਾ ਉਹਨਾਂ ਨੇ ਭਵਿੱਖ ਕੋਈ ਨਹੀਂ ਰਹਿਣ ਦੇਣਾ।
1: ਜੀ ਪਰ ਸਰ, ਪੰਜਾਬ ਦੀ ਵਿਧਾਨ ਸਭਾ ਸੈਸ਼ਨ ਦੀ ਮੈਂ ਇੱਕ ਵਾਰੀ ਫਿਰ ਗੱਲ ਕਰਨਾ ਚਾਹੁੰਦੀ ਹਾਂ, ਕਿਉਂਕਿ ਇੱਕ ਬੜਾ ਜ਼ਰੂਰੀ ਮੁੱਦਾ ਉੱਠਿਆ ਤੇ ਉਹਦੀ ਗੱਲ ਕਰਨੀ ਬੜੀ ਜ਼ਰੂਰੀ ਹੈ, ਤੁਹਾਡੇ ਕੋਲੋਂ ਉਹਦੀ ਜਾਣਕਾਰੀ ਲੈਣੀ ਬੜੀ ਜ਼ਰੂਰੀ ਹੈ। ਮੁੱਦਾ ਇਹ ਸੀਗਾ ਕਿ ਲੋਕਾਂ ਤੇ ਜਿਹੜੇ ਪਿਛਲੀਆਂ ਸਰਕਾਰਾਂ ਵੇਲੇ ਜਾਲੀ ਕੇਸ ਹੋਏ ਨੇ ਉਹ ਖਤਮ ਹੋਣੇ ਚਾਹੀਦੇ ਨੇ। ਸਵਾਲ ਇਹ ਪੁੱਛਣਾ ਚਾਹੁੰਦੇ ਤੁਹਾਡੇ ਕੋਲ ਕਿ ਇੰਨੇ ਚਿਰ ਬਾਅਦ ਇਹ ਮੁੱਦਾ ਕਿਉਂ ਉੱਠਿਆ ਜੀ?
0: ਉੱਥੋਂ ਫਾਜ਼ਿਲਕਾ ਜ਼ਿਲ੍ਹੇ ਤੋਂ MLA ਥੋੜਾ ਚਿਰ ਮੰਤਰੀ ਵੀ ਰਿਹਾ ਮਿਸਟਰ ਸਰਾਰੀ, ਕੋਜਾ ਸਿੰਘ ਸਰਾਰੀ, ਉਹਨੇ ਕੱਲ ਇਹ ਗੱਲ ਆਖੀ ਉੱਥੇ ਵਿਧਾਨ ਸਭਾ ਚ ਕਿ 10 ਸਾਲ ਅਕਾਲੀਆਂ ਦੇ ਤੇ 5 ਸਾਲ ਕਾਂਗਰਸ ਦੇ, ਉਹਨਾਂ 15 ਸਾਲਾਂ ਦੇ ਰਾਜ ਵਿੱਚ ਲੋਕਾਂ ਦੇ ਉੱਤੇ ਝੂਠੇ ਕੇਸ ਬਹੁਤ ਬਣਾਏ ਗਏ। ਉਹ ਕੇਸ ਹੁਣ ਇਸ ਸਰਕਾਰ ਨੂੰ ਪੜਤਾਲ ਕਰਾ ਕੇ

0: ਕਰਨੇ ਚਾਹੀਦੇ। ਲੋਕਾਂ ਨਾਲ ਬਹੁਤ ਜਾਤੀ ਹੋ ਰਹੀ, ਹੁਣ 4.5 ਸਾਲ ਪਹਿਲਾਂ ਜੇ ਇਹੋ ਨੇ ਗੱਲ ਚੁੱਕੀ ਹੁੰਦੀ ਹੁਣ ਤੱਕ ਇਹਨਾਂ ਮਾਮਲਿਆਂ ਦਾ ਨਿਪਟਾਰਾ ਹੋ ਰਿਹਾ ਹੁੰਦਾ। ਉਹਨੇ ਹੁਣ ਤੱਕ ਇਹ ਗੱਲ ਚੁੱਕੀ ਨੀ ਤੇ ਕੱਲ ਅਚਾਨਕ ਚੁੱਕ ਲਈ, ਜਦੋਂ ਇਹ ਚੁੱਕੀ ਤੇ ਨਾਲ ਹੀ ਆ ਗਿਆ ਕਿ ਮਾੜੀ ਗੱਲ ਹੈ। ਉਹਨਾਂ ਦੋਵਾਂ ਸਰਕਾਰਾਂ ਦੇ ਵਕਤ ਏਦਾਂ ਦੇ ਕੇਸ ਬਣੇ, ਹੁਣ ਮਾੜੀ ਸਰਕਾਰ ਦੇ ਵਕਤ ਵੀ ਕੇਸ ਤਾਂ ਬਣ ਰਿਹਾ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਹ ਮੁੱਦਾ ਖੜਾ ਕਰਤਾ ਕਿ ਕੇਸ ਤਾਂ ਬਹੁਤ ਸਾਰੇ NRIs ਦੇ ਉੱਤੇ ਬਣਦੇ ਪਏ, ਜਿਹੜੇ ਕੇਸ NRIs ਦੇ ਉੱਤੇ ਬਣ ਰਹੇ ਉਹਨਾਂ ਦਾ ਕੀ ਕਰੋਗੇ ਤੁਸੀਂ? ਉਹਨਾਂ ਕੇਸਾਂ ਬਾਰੇ ਵੀ ਗੱਲ ਕਰੋ। ਉਹ ਤਾਂ ਜੀ ਬਹੁਤ ਜ਼ਿਆਦਾ ਕੇਸ ਬਣ ਰਹੇ ਨੇ, ਔਰ ਜਾਇਦਾਦਾਂ ਦੇ ਝਗੜਿਆਂ ਚ ਲੋਕ ਬਣਾਉਂਦੇ ਨੇ। ਇਹ ਸਵਲੀਨ ਜੀ ਸਾਨੂੰ ਵੀ ਪਤਾ ਕਿ ਬਹੁਤ ਸਾਰੇ ਇਹੋ ਜਿਹੇ ਕੇਸ ਹੈ ਜਿਹੜੇ ਜਾਇਦਾਦ ਦੇ ਝਗੜੇ ਚ ਸਕੇ ਭਰਾਵਾਂ ਨੇ ਭਰਾਵਾਂ ਦੇ ਉੱਤੇ, ਇੱਥੇ ਪੁੱਤਰਾਂ ਨੇ ਆਪਣੇ ਪਿਓ ਤੇ ਮਾਂ ਤੇ, ਭਰਾ ਨੇ ਭੈਣ ਤੇ ਜਾਂ ਭੈਣ ਨੇ ਭਰਾ ਤੇ ਕੇਸ ਕੀਤੇ ਹੋਏ ਆ। ਔਰ NRI ਦੇ ਕੇਸ ਵਿੱਚ ਇੱਥੇ ਕੇਸ ਕਰਨ ਵਾਲਿਆਂ ਨੂੰ ਥੋੜੀ ਸਹੂਲਤ ਹੁੰਦੀ ਹੈ ਕਿ ਉਹ ਇੱਥੇ ਹੁੰਦੇ ਆ, ਜਿਹੜਾ ਬਾਹਰੋਂ ਆਇਆ ਬੰਦਾ ਉਹ ਇੰਨੇ ਦਿਨ ਟਿਕ ਕੇ ਕੇਸ ਨਹੀਂ ਆਪਣਾ ਲੜ ਸਕਦਾ। ਜਦੋਂ ਉਹਨੇ 2-4 ਵਜੇ ਤਰੀਕਾਂ ਪੈਂਦੀਆਂ ਤਹਿਸੀਲ ਵੱਲ ਨੂੰ ਜਾਣਾ, ਆਪਣਾ ਇੱਕ ਬੰਦਾ ਖੜਾ ਕਰਕੇ ਉਹਦਾ ਮੋਢੇ ਨਾਲ ਮੋਢਾ ਮਰਵਾ ਦਿਓ ਤੇ ਮੁੜ ਕੇ ਆਖੋ ਜੀ ਉਹਦੇ ਗਲ ਪਿਆ, ਪੁਲਿਸ ਕੀ ਕਰੇਗੀ? ਦੋਵਾਂ ਤਰ੍ਹਾਂ ਦੀਆਂ ਸ਼ਿਕਾਇਤਾਂ ਲਿਖ ਕੇ ਬਰਾਬਰ ਦਾ ਚਲਾਨ ਕਰ ਦੇਗੀ। ਜਿਹੜਾ ਬੰਦਾ ਪੰਜਾਬ ਚ ਬੈਠਾ ਉਹਨੂੰ ਕੀ ਫਰਕ ਪੈਂਦਾ, ਇੱਥੇ ਹੀ ਆ। ਇਹੋ ਜਿਹੇ ਚਲਾਨ 100 ਵਾਰ ਭੁਗਤੇ ਹੋਰ ਭੁਗਤ ਲੂ, ਪਰ ਜਿਹੜਾ NRI ਆ ਉਹ ਫਸ ਜਾਂਦਾ। ਜਦੋਂ ਚਲਾਨ ਹੋਇਆ ਤੇ ਅਦਾਲਤ ਨੇ ਆਖਣਾ ਪਹਿਲਾਂ ਤੂੰ ਆਪਣਾ ਪਾਸਪੋਰਟ ਰੱਖ ਦੇ, ਜਦ ਤੱਕ ਕੇਸ ਕਿਸੇ ਪਾਸੇ ਨਾ ਲੱਗੇ ਉਹਨਾਂ ਚਿਰ ਫਿਰ ਉਹ ਵਾਪਸ ਆਪਣੇ ਦੇਸ਼ ਨਹੀਂ ਜਾ ਸਕਦਾ। ਇਹੋ ਜਿਹੇ ਕੇਸ 5-5, 6-6 ਸਾਲ ਕਈ ਵਾਰੀ 10-10 ਸਾਲ ਲਈ ਕਿਸੇ ਪਾਸੇ ਲੱਗਦੇ, ਨਿੱਕੇ ਨਿੱਕੇ ਕੇਸ ਨਿਰਦੀ ਜੇ, ਕਦੇ ਪੁਲਿਸ ਵਾਲਿਆਂ ਨੇ ਕਾਗਜ਼ ਪੇਸ਼ ਨਹੀਂ ਕੀਤੇ, ਕਦੇ ਪੁਲਿਸ ਵਾਲੇ ਆਏ ਤੇ ਉਹਨਾਂ ਨੇ ਆਖਿਆ ਜੀ ਸਰਕਾਰੀ ਡਿਊਟੀ ਆ, ਜਿਹੜਾ ਸਾਡਾ ਜਾਂਚ ਅਧਿਕਾਰੀ ਸਰਕਾਰੀ ਡਿਊਟੀ ਤੇ ਗਿਆ, ਕਦੇ ਕਹਿਤਾ ਜੀ ਹਾਈਕੋਰਟ ਚ ਪੇਸ਼ੀ ਆ, ਕਦੇ ਕਹਿਤਾ ਬਿਮਾਰ ਆ, ਕਦੇ ਕਹਿਤਾ ਉਹਦੇ ਘਰ ਦਾ ਜੀ ਬਿਮਾਰ ਆ, ਕਦੇ ਦੂਜੀ ਪਾਰਟੀ ਦਾ ਵਕੀਲ ਇਹ ਕਹਿ ਦਿੰਦਾ ਜੀ ਮੈਂ ਅੱਜ ਮੇਰੀ ਚੰਡੀਗੜ੍ਹ ਪੇਸ਼ੀ, ਮੈਂ ਉੱਥੇ ਹਾਈਕੋਰਟ ਜਾ ਰਿਹਾ, ਅੱਜ ਨੀ ਪੇਸ਼ ਹੋ ਸਕਦਾ। ਇੱਦਾਂ ਦੇ ਬਹੁਤ ਸਾਰੇ ਮਾਮਲੇ ਜਿਨ੍ਹਾਂ ਚ ਕੇਸ ਲਟਕਾਏ ਜਾ ਸਕਦੇ। ਉਹ ਕੇਸ ਜੇ ਲਟਕਿਆ ਰਹੇ NRI ਵਾਪਸ ਨਾ ਜਾਵੇ, ਉਹਦੀ ਆਪਣੀ ਸਿਟੀਜ਼ਨਸ਼ਿਪ ਵੀ ਖਤਰੇ ਚ ਪੈਂਦੀ ਹੈ, ਉਹਦਾ ਉੱਥੋਂ ਜੋਬ ਦਾ ਵੀ ਸਵਾਲ ਹੁੰਦਾ, ਪਰਿਵਾਰ ਦਾ ਵੀ ਹੁੰਦਾ। ਉਹ ਹਾਰ ਕੇ ਕਹਿੰਦਾ ਟੱਠੇ ਕੁਛ ਬਹੁਤ ਜਾਇਦਾਦ ਹੀ ਆ ਨਾ, ਤੁਸੀਂ ਲੈਣੀ ਆ ਲੈ ਲਓ, ਮੇਰੇ ਕਰਮਾਂ ਚ ਹੋਏ ਮਿਲਜੂ, ਨਹੀਂ ਤੇ ਜਾਓ ਤੁਸੀਂ ਸਾਂਭ ਲਓ, ਮੇਰਾ ਪਾਸਪੋਰਟ ਦਿਓ ਮੈਂ ਚੱਲਿਆ। ਉਹ ਜਦੋਂ ਕਹਿੰਦੇ ਪਾਸਪੋਰਟ ਦਿਓ ਮੈਂ ਚੱਲਿਆ, ਉਹਦੇ ਫਿਰ ਥਾਣੇਦਾਰ ਕਹਿੰਦਾ ਠੀਕ ਆ ਤੇਰਾ ਪਾਸਪੋਰਟ ਦੇ ਦਿੰਦੇ ਆ, ਪਰ ਲਿਆ ਸਾਨੂੰ ਦੇ ਤੂੰ ਕੀ ਦਿੰਦਾ। ਉਹ ਸਾਨੂੰ ਦੇ ਤੂੰ ਕੀ ਦਿੰਦਾ ਦੇ ਚੱਕਰ ਵਿੱਚ ਜਿਹੜਾ ਹੈਗਾ ਉਹ ਉਹਨਾਂ ਨੂੰ ਹੋਰ ਲੁੱਟਿਆ ਜਾਂਦਾ, ਥਾਣੇਦਾਰ ਵੀ ਆਪਣਾ ਹਲਵਾ ਮੁੰਡਾ ਕਰ ਲੈਂਦਾ। ਇਹ ਮਾਮਲਾ ਕੱਲ ਜਦੋਂ ਉੱਠਿਆ, ਅਸੀਂ ਕੱਲ ਦੇ ਸੋਚਣ ਡਿਆ ਹਾਂ ਇਹੋ ਜਿਹੇ ਕੇਸ ਜਿੰਨੇ ਆ, ਜੇ ਸਰਕਾਰ ਇੱਕ ਕਮੇਟੀ ਬਣਾ ਕੇ ਸਾਰਿਆਂ ਦਾ ਨਿਪਟਾਰਾ ਕਰ ਦੇਵੇ ਤੇ ਚੰਗਾ ਹੋਊਗਾ। ਪਰ ਹੁੰਦਾ ਕਿ ਨਹੀਂ ਹੁੰਦਾ, ਇਹੋ ਜਿਹੇ ਮਾਮਲੇ ਨਿਪਟਾਰੇ ਇੰਨੇ ਸੌਖੇ ਹੁੰਦੇ ਨਹੀਂ। ਸਰਕਾਰ ਕਰਨਾ ਵੀ ਜਾਵੇ ਤੇ ਪੁਲਿਸ ਵਾਲੇ ਤੇ ਸਿਵਲ ਦੇ ਅਫਸਰ ਜੇ ਕਈ ਡਿੱਕੇ ਪਾ ਸਕਦੇ ਆ
1: ਜੀ। ਪੰਨੂ ਸਾਹਿਬ ਗੱਲ ਕਰਦੇ ਹਾਂ ਅਯੋਧਿਆ ਦੇ ਰਾਮ ਮੰਦਰ ਦੀ, ਰਾਮ ਮੰਦਰ ਦੇ ਘੁਟਾਲੇ ਦੀਆਂ ਅਸੀਂ ਬਹੁਤ ਸਾਰੀਆਂ ਖਬਰਾਂ, ਬਹੁਤ ਸਾਰੀਆਂ ਅਪਡੇਟ ਜਿਹੜੀਆਂ ਨੇ ਉਹ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਨੇ ਪਿਛਲੇ ਦਿਨਾਂ ਦੇ ਵਿੱਚ, ਤੇ ਹੁਣ ਵੀ ਇਲਜ਼ਾਮ ਤਰਾਸ਼ੀਆਂ ਦਾ ਦੌਰ ਚੱਲ ਰਿਹਾ। ਕਹਿੰਦੇ ਨੇ ਕਿ ਜਦੋਂ ਮੰਦਰ ਦੀ ਕੰਸਟਰਕਸ਼ਨ ਹੋਈ, ਜਦੋਂ ਮੰਦਰ ਬਣ ਰਿਹਾ ਸੀ, ਉਦੋਂ ਵੀ ਵੱਡਾ ਘੁਟਾਲਾ ਜਿਹੜਾ ਹੋਇਆ, ਪੈਸਿਆਂ ਦੀ ਵੱਡੀ ਗਿਣਤੀ ਦੇ ਵਿੱਚ ਹੇਰਾਫੇਰੀ ਜਿਹੜੀ ਹੈ ਉਹਦੀ ਹੁਣ ਗੱਲ ਤੁਰ ਪਈ ਹੈ। ਕੀ ਹੈ ਜੀ ਸਾਰੀ ਖਬਰ?
0: ਦੇਖੋ ਜਿਹੜਾ ਇਹ ਮੰਦਰ ਦਾ ਟਰੱਸਟ ਆ, ਇਹਦਾ ਜਿਹੜਾ ਅਕਾਊਂਟੈਂਟ ਜਨਰਲ ਰੱਖਿਆ ਸੀ ਪਹਿਲਾਂ, ਬਾਅਦ ਵਿੱਚ ਛੱਡ ਗਿਆ ਸੀ, ਬੜੇ ਚਿਰ ਦਾ ਚੁੱਪ ਸੀ। ਉਹਨੇ ਪਿਛਲੇ ਸਮੇਂ ਚ ਇਹ ਦੋਸ਼ ਲਾਏ ਸੀ ਕਿ ਇਸ ਮੰਦਰ ਚ ਬਹੁਤ ਵੱਡੇ ਘੁਟਾਲੇ ਹੋ, ਹੁਣ ਉਹਨੇ ਨਵਾਂ ਦੋਸ਼ ਲਾਤਾ। ਉਹ ਕਹਿੰਦਾ ਜੀ ਇਹ ਤਾਂ ਤੁਸੀਂ ਗੱਲਾਂ ਕਰਦੇ ਕਿ ਕੋਈ ਚੜਾਵਾ ਚੋਰੀ ਹੋਇਆ, ਮੈਥੋਂ ਤੁਸੀਂ ਰਿਕਾਰਡ ਲਓ, ਮੈਂ ਤੁਹਾਨੂੰ ਦਿੰਦਾ ਕਿ ਜਦੋਂ ਮੰਦਰ ਬਣਾਉਣਾ ਸੀ ਹਰ ਕਿਸਮ ਦੇ ਐਸਟੀਮੇਟ ਲਾਏ ਗਏ ਤੇ ਰਿਪੋਰਟ ਆਏ ਸੀ ਕਿ 800 ਕਰੋੜ ਰੁਪਏ ਚ ਮੰਦਰ ਬਣੂਗਾ। ਕਹਿੰਦਾ ਪੂਰਾ 800 ਕਰੋੜ ਦਾ ਸੀ, ਚਲੋ ਜੇ ਕੋਸਟ ਵੱਧ ਜਾਵੇ 900 ਕਰੋੜ, 1000, 1100, 1200,

0: 1500 करोड़ हो जू, डबल भी जावे तो 1600 करोड़ हो जूगा पूर्ति हो। वो कहना 2200 करोड़ रुपया खर्च किया गया। उदी जबानी है कि इना खर्च उत्ते कदे किसी तरह हो ही नहीं सकता, क्योंकि जिहड़ियां इट्टां ने वह भी श्रद्धालुओं ने दान कीतिया, लिया के आपो अपनी इट्टां दी शिला उन्होंने कहिंदे आ, यानी पत्थर या पत्थर दी सिल वह लिया, लिया के संगमरमर दीआं सिलां भी उन्होंने दान कीतिया। नाल लोग सोने दीआं इट्टां देई गए, पता नहीं कई कुछ देई गए बड़ा श्रद्धा नाल। सोने दी इट कोई कड्ढा नहीं सी दिंदा, एक संस्था पैसे इकट्ठे करके करोड़ रुपया बन जाता सी, उहदी इट बना के दे जांदे सी, ये भी हुंदा रहा। वह कहिंदा इन्ना पैसा आया बेबहा पैसा वेख के अन्य वाह करप्शन शुरू हो गई। फिर कहिंदा जमीन खरीदन लग्या भी हेरा फेरी हुई, इन्होंने बंदिया ने 10-10, 20-20 लाख रुपये नूं किला लेके ते ट्रस्ट नूं उहो ही 10-10, 20-20 लाख वाला जिहड़ा आपे ही खरीदने वाले सी, आपे ही मुड़ के ट्रस्ट के पेटे पाउण वाले सी, आपे मंजूरी देने वाले सी। 10-10, 20-20 लाख वाला किला 1.5 करोड़ 2 करोड़ नूं वह इन्होंने मंदिर नूं वेचता। वह कहिंदा 800 करोड़ का खर्च सीगा जिन्होंने उन्होंने 2200 करोड़ का बनाता। हूँ इस गल के उ अगले दिन पै सकता कि इन्ना वड्डा अपराध हो गया, यह सब कुछ की है
1: जी। पर सब गल हुण SIR दी कर लईए, पंजाब दे विच SIR दी 100% डिजिटाइजेशन जिहड़ी ओह हो गई है, क्लेम अते दावियां दा दौर चलना, रिजल्ट्स जिहड़े ने ओह किदां दे आ रहे ने?
0: इहदे च सवरीन बहुता कुछ कहण वाला नहीं, सिर्फ इन्नी गल मैं कहूंगा कि जिहड़े पंजाब दी मुख चोण अधिकारी आ मैडम अनंता मित्रा, उहने इह आख्या ਸਾਡੀਆਂ ਰਿਪੋਰਟਾਂ ਨੇ ਕਿ ਅਸੀਂ 100% ਡਿਜੀਟਾਈਜ ਮੈਪਿੰਗ ਕਰਦੇ ਹਾਂ, ਜਿਹਦੇ ਚ ਕਾਗਜ਼ ਪੱਤਰ ਉਹਦੇ ਨਾਲ ਜੋੜਨੇ ਅਟੈਚ ਕਰਨੇ ਹੁੰਦੇ ਆ, ਪੁਰਾਣੇ ਲੱਭਣੇ ਹੁੰਦੇ ਆ। ਮੈਪਿੰਗ ਦੇ ਵਿੱਚ ਉਹਨਾਂ ਨੇ ਵੇਖਿਆ ਕਿ ਲੋਕਾਂ ਦੀ 2003 ਚ ਵੋਟ ਹੈਗੀ ਸੀ ਕਿ ਨਹੀਂ, ਉਸ ਵੋਟ ਦੇ ਨਾਲ ਮੈਪਿੰਗ ਕੀਤੀ ਗਈ, ਜਿਹਨਾਂ ਦੀ ਮੈਪਿੰਗ ਨਹੀਂ ਹੋ ਗਈ। ਡੀ ਮੈਪਿੰਗ ਦੇ ਵਿੱਚ ਉਹਨਾਂ ਦੇ ਬਾਕੀ ਕਾਗਜ਼ ਲੈ ਲਏ ਅਤੇ ਇਹ ਕਹਿਤਾ ਕਿ 2003 ਦੀ ਵੋਟ ਇਹਨਾਂ ਦੀ ਨਹੀਂ ਬਣੀ। ਉਹ ਜਿਹਨਾਂ ਦੀ ਨਹੀਂ ਬਣੀ ਉਹ ਹੁਣ ਕੱਲ 3 ਤਰੀਕ ਲੰਘ ਗਿਆ, ਅੱਜ ਤੋਂ ਮੁੜ ਕੇ 27 ਦਿਨ ਲਗਾਤਾਰ ਇਸ ਗੱਲ ਦੇ ਉੱਤੇ ਦਾਅਵੇ ਤੇ ਕਲੇਮ ਹੋਣੇ। ਕਲੇਮ ਦਾ ਮਤਲਬ ਕੁਛ ਲੋਕ ਕਹਿਣ ਸਾਡੀ ਵੋਟ ਬਣੀ ਨੀ, ਸਾਡੀ ਬਣਾਓ, ਸਾਡਾ ਹੱਕ ਬਣਦਾ। ਕੁਝ ਕਹਿਣ ਵੀ ਇਹਨਾਂ ਦੇ ਜੀ ਬਾਪੂ ਦੀ ਡੈਥ ਹੋ ਗਈ ਸੀ, ਅਜੇ ਤੱਕ ਉਹਦੀ ਵੋਟ ਬਣੀ, ਕੱਟੋ। ਇਹ ਸਾਰਾ ਕੁਝ ਜਿਹੜਾ ਹੁਣ ਚੱਲਣਾ, ਜਿਹੜੇ NRIs ਨੇ ਜਿਹਨਾਂ ਕੋਲ ਇੰਡੀਅਨ ਪਾਸਪੋਰਟ ਹੈ, ਜਿਨ੍ਹਾਂ ਦੀ ਪਿਛਲੇ 30-30 ਸਾਲ ਤੋਂ ਉੱਥੇ ਵੋਟ ਹੈ ਨੀ ਗੀ, 2003 ਦੀਆਂ ਚੋਣਾਂ ਚ ਉਹਨਾਂ ਦੀ ਵੋਟ ਨਹੀਂ ਲੱਭੀ, ਉਹ ਸਾਰੇ ਜਿਹੜੇ ਆ ਉਹਨਾਂ ਦੇ ਕਾਗਜ਼ ਪੱਤਰ ਪਾਸਪੋਰਟ ਦੀਆਂ ਫੋਟੋ ਕਾਪੀਆਂ ਉਹਨਾਂ ਲੈ ਕੇ ਰੱਖ ਲਈਆਂ ਨੇ, ਜਿਨ੍ਹਾਂ ਦੀ ਨਹੀਂ ਲਈ ਉਹ ਹੁਣ ਵੀ ਭੇਜ ਸਕਦੇ ਆ। ਇਹਨਾਂ 27 ਦਿਨਾਂ ਚ ਉਹ ਪੜਤਾਲ ਹੋ ਕੇ ਪਤਾ ਲੱਗ ਜਾਏਗਾ ਕਿ ਇੰਡੀਅਨ ਨੇ ਕਿ ਨਹੀਂ, ਉਹਦੀ ਪੜਤਾਲ ਜਿਹੜੀ ਆ ਉਹ ਸਾਰਾ ਕੁਛ ਸਿਰੇ ਲੱਗਣ ਤੋਂ ਬਾਅਦ ਫਿਰ ਗੱਲ ਕਿਸੇ ਪਾਸੇ ਲੱਗੇਗੀ। ਓਦਾਂ ਇਹ ਮੈਂ ਦੱਸਦਿਆਂ ਕਿ ਵੋਟਾਂ ਬਹੁਤ ਵੱਡੀ ਗਿਣਤੀ ਚ ਕੱਟੀਆਂ ਜਾ ਰਹੀਆਂ ਨੇ। ਇੱਧਰ ਹਰਿਆਣੇ ਦੇ ਵਿੱਚ 24-25 ਲੱਖ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ, ਲੋਕ ਹੈਰਾਨ ਹੁੰਦੇ। ਪਰ ਜਿੱਥੇ 2.5-3 ਲੱਖ ਲੋਕ ਮਰ ਗਏ ਤੇ ਉਹਨਾਂ ਦੀਆਂ ਵੋਟਾਂ ਪਰਿਵਾਰਾਂ ਨੇ ਨਹੀਂ ਕਟਾਈਆਂ, ਹੁਣ ਜੇ ਇਸ SIR ਦੇ ਵਿੱਚੋਂ ਕੱਟੀਆਂ ਜਾ ਰਹੀਆਂ ਨੇ, ਇਹਨੂੰ ਗਲਤ ਕੌਣ ਆਖੂ? ਸਾਡੇ ਪੰਜਾਬ ਚ ਕਿੰਨੀ ਵਾਰ ਰੌਲਾ ਪਿਆ ਕਿ ਇੱਥੇ ਮੁਰਦਿਆਂ ਦੀਆਂ ਪੈਨਸ਼ਨਾਂ ਵੀ ਚਲੀ ਜਾਂਦੀਆਂ, ਕਿਸੇ ਥਾਂ ਤੇ ਪਰਿਵਾਰ ਵਾਲੇ ਰਹਿੰਦੇ, ਕਿਸੇ ਥਾਂ ਤੇ ਪਰਿਵਾਰ ਵਾਲਿਆਂ ਨੂੰ ਪਤਾ ਹੀ ਨੀ, ਪਿੰਡ ਦਾ ਸਰਪੰਚ ਤੇ ਬੈਂਕ ਦਾ ਮੈਨੇਜਰ ਮਿਲ ਕੇ ਖਾਈ ਜਾਂਦੇ ਆ। ਮੁਰਦਿਆਂ ਦੀਆਂ ਵੋਟਾਂ ਚੱਲੀ ਜਾਂਦੀਆਂ ਨੇ, ਮੁਰਦਿਆਂ ਦੀਆਂ ਪੈਨਸ਼ਨਾਂ ਚੱਲੀ ਜਾਂਦੀਆਂ ਨੇ, ਮੁਰਦਿਆਂ ਦੇ ਰਾਸ਼ਨ ਕਾਰਡ ਚੱਲੀ ਜਾਂਦੇ ਨੇ। ਇਸੇ ਤਰ੍ਹਾਂ ਕੁਝ ਲੋਕ ਉੱਥੇ ਜਾ ਕੇ ਸਿਟੀਜ਼ਨ ਬਣ ਗਏ, ਉਹਨਾਂ ਦੀਆਂ ਵੋਟਾਂ ਇੱਥੇ ਬਣੀਆਂ ਨਹੀਂ ਬਣ ਸਕਦੀਆਂ। ਇਹ ਵੀ ਹੈ ਕਿ ਜਦੋਂ ਹਰਿਆਣੇ ਚ ਗਿਣਤੀ ਹੋਈ ਤੇ ਲੱਖਾਂ ਦੀ ਗਿਣਤੀ ਚ ਉਹ ਲੋਕ ਨਿਕਲੇ ਜਿਨ੍ਹਾਂ ਦੀ ਇੱਕ ਵੋਟ ਪਿੰਡ ਸੀ, ਇੱਕ ਸ਼ਹਿਰ ਵਿੱਚ ਸੀ, ਜੇ ਦੂਜੇ ਰਾਹ ਚ ਗਏ ਤੇ ਇੱਕ ਉੱਥੇ ਜਾ ਕੇ ਬੰਗਾਲ ਬਿਹਾਰ ਕਿਸੇ ਥਾਂ ਤੇ ਬਣਾ ਲਈ। ਹੁਣ ਜਦੋਂ ਕੰਪਿਊਟਰ ਬੋਲਿਆ ਤੇ ਉਹਨੇ ਫੱਟ ਕਹਿਤਾ ਜੀ ਪੁਰਾਣੇ ਪੁਰਾਣੇ ਥਾਂ ਦੇ ਉੱਤੇ ਇਸ ਬੰਦ ਦੀਆਂ 3 ਵੋਟਾਂ, 3 ਚੋਂ ਉਹਨੂੰ ਪੁੱਛੋ ਕਿਹੜੀ ਇੱਕ ਰੱਖਣੀ ਉਹ ਰੱਖ ਲਵੇ, ਬਾਕੀ 2 ਕਟਾ ਦੇ। ਉਹ ਜਦੋਂ ਕੱਟੀਆਂ ਜਾਣਗੀਆਂ ਤੇ ਉਹਦੇ ਨਾਲ ਲੱਖਾਂ ਦੀ ਗਿਣਤੀ ਚ ਕੱਟਣੀਆਂ ਨੇ। ਇਹਨੂੰ ਅਸੀਂ ਇਹ ਨਾ ਸਮਝੀਏ ਕਿ ਲੋਕਾਂ ਦੀਆਂ ਕੱਟੀਆਂ ਜਾ ਰਹੀਆਂ, ਇਹ ਸਮਝੀਏ ਕਿ ਜਿਹੜਾ ਫਾਲਤੂ ਵਿੱਚ ਕੂੜਾ ਭਰਿਆ ਜਾ ਰਿਹਾ ਸੀ ਬੜੇ ਚਿਰ ਦੀਆਂ, ਜੇ ਮਰ ਗਿਆ ਦੀਆਂ ਫੋਟੋ ਵੀ ਉੱਥੇ ਪਈਆਂ ਸੀ ਉਹ ਜੇ ਕੱਟ

0: ਜਾ ਰਹੀਆਂ ਨੇ ਤੇ ਇਹ ਇਹਦਾ ਮਤਲਬ ਹੈ ਕਿ ਸੱਚਮੁੱਚ ਉਹ ਵੋਟਾਂ ਗਲਤ ਬਣੀਆਂ ਸੀ ਤਾਂ ਕੱਟੀਆਂ
1: ਜਾਣੀਆਂ ਜੀ। ਪੰਜ ਸੌ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀ ਤਫਸੀਲ ਦੇ ਵਿੱਚ ਸਾਨੂੰ ਸਾਰੇ ਮੁੱਦਿਆਂ ਦੀ ਜਾਣਕਾਰੀ ਦਿੱਤੀ ਹੈ, ਬਹੁਤ ਬਹੁਤ ਸ਼ੁਕਰੀਆ ਜੀ।
0: ਜੀ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ।
1: ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨੇ, ਜਿਹੜੇ ਕਿ ਕੈਲਗਰੀ ਦੇ ਵਿੱਚ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਹੈ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ 4034043500 ਤੇ ਇਹਨਾਂ ਨੂੰ ਕਾਲ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ। ਪਿਕਸਲ ਫੋਟੋ ਸਟੂਡੀਓ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਸੀ ਜੀ, ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਸੁਨੇਹਾ ਹੈ ਕਿ ਇਹ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਬਣਾ ਕੇ ਦਿੰਦੇ ਨੇ। ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਫੋਟੋਜ਼ ਬਣਾਉਣੀਆਂ ਨੇ ਜਾਂ ਬੱਚਿਆਂ ਦੀਆਂ ਫੋਟੋਜ਼ ਕਰਵਾਉਣਾ ਚਾਹੁੰਦੇ ਹੋ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਕਾਲ ਕਰ ਸਕਦੇ ਹੋ 4039470060 ਤੇ ਪਿਕਸਲ ਫੋਟੋ ਸਟੂਡੀਓ। ਪ੍ਰੋਗਰਾਮ ਦੇ ਅਗਲੇ ਸਪੌਂਸਰ ਨੇ ਜੀ ਮਦਰ ਇੰਡੀਆ ਰੈਸਟੋਰੈਂਟ, ਜਿੱਥੇ ਤੁਸੀਂ ਨੌਰਥ ਅਤੇ ਸਾਊਥ ਇੰਡੀਅਨ ਫੂਡ ਦਾ ਲੁਤਫ ਉਠਾ ਸਕਦੇ ਹੋ। ਤਵੇ ਵਾਲੀ ਟਿੱਕੀ ਖਾਣ ਨੂੰ ਦਿਲ ਕਰੇ ਤੇ ਭਾਵੇਂ ਦਿਲ ਕਰੇ ਡੋਸਾ ਖਾਣ ਨੂੰ, ਤੇ ਜੇ ਦਿਲ ਕਰੇ ਚਾਟ ਖਾਣ ਨੂੰ ਤੇ ਇੱਥੇ ਚਾਟ ਦੇ ਲਾਈਵ ਕਾਊਂਟਰਸ ਵੀ ਨੇ, ਤੇ ਨਾਲ ਹੀ ਸਪੈਸ਼ਲ ਮਾਲਪੂੜੇ ਵੀ ਮਿਲਦੇ ਨੇ, ਖੀਰ ਅਤੇ ਗੁਲਗੁਲੇ ਹਰ ਸ਼ਨੀਵਾਰ ਅਤੇ ਐਤਵਾਰ ਮਿਲਦੇ ਨੇ। ਬ੍ਰੇਕਫਾਸਟ ਬਫੇ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਤੁਸੀਂ ਇੰਜੋਏ ਕਰ ਸਕਦੇ ਹੋ 40+ ਡਿਲੀਸ਼ੀਅਸ ਆਈਟਮਸ, ਨੋਟ 14, ਇਟਸ 40. 40 ਮਹਿਮਾਨਾਂ ਤੱਕ ਲਈ ਪ੍ਰਾਈਵੇਟ ਡਾਇਨਿੰਗ ਵੀ ਅਵੇਲੇਬਲ ਹੈ 24/7, 24 ਘੰਟੇ ਖੁੱਲ੍ਹੇ ਹੁੰਦੇ ਨੇ। ਇਹ ਸਭ ਤੋਂ ਖਾਸ ਗੱਲ ਹੈ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਲੋਕੇਟਡ ਨੇ। ਇਹਨਾਂ ਦਾ ਫੋਨ ਨੰਬਰ 4039360777 ਹੈ ਜੀ। ਮਦਰ ਇੰਡੀਆ ਰੈਸਟੋਰੈਂਟ, ਮਾਂ ਦੇ ਹੱਥਾਂ ਵਰਗਾ ਸਵਾਦ।
2: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696, 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060, ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
4: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ ਹੈ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 5878321208।
4: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
4: ਤੁਸੀਂ ਘਰ ਚੰਦਰਮਾ

0: ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
0: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰੰਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 ਐਫਐਮ ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਅਲਬਰਟਾ ਵਾਸੀਆਂ ਲਈ ਖਾਸ ਸੂਚਨਾ ਹੁਣ ਤੁਸੀਂ ਆਪਣਾ ਹੈਲਥ ਨੰਬਰ ਅਤੇ ਕੈਨੇਡੀਅਨ ਨਾਗਰਿਕਤਾ ਦਾ ਪ੍ਰਮਾਣ ਆਪਣੇ ਡਰਾਈਵਿੰਗ ਲਾਇਸੈਂਸ ਅਤੇ ਆਪਣੇ ਆਈਡੀ ਕਾਰਡ ਉੱਤੇ ਹੀ ਪ੍ਰਾਪਤ ਕਰ ਸਕਦੇ ਹੋ ਹੁਣ ਕਾਗਜ਼ ਦੇ ਬਣੇ ਕਮਜ਼ੋਰ ਜਿਹੇ ਹੈਲਥ ਕਾਰਡ ਨੂੰ ਸਾਂਭਣ ਜਾਂ ਇੱਕ ਤੋਂ ਵੱਧ ਪਛਾਣ ਪੱਤਰਾਂ ਦਾ ਬੋਝ ਚੁੱਕਣ ਦੀ ਕੋਈ ਜ਼ਰੂਰਤ ਨਹੀਂ ਬਸ ਇੱਕੋ ਕਾਰਡ ਤੇ ਕੰਮ ਖਤਮ ਲੋੜੀਂਦੀਆਂ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਬਸ ਇਹ ਇੱਕੋ ਕਾਰਡ ਹੀ ਕਾਫੀ ਹੈ ਵਧੇਰੇ ਜਾਣਕਾਰੀ ਲਈ alberta.ca/onecard ਤੇ ਜਾਓ ਅਲਬਰਟਾ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਜਾਰੀ
3: Calgary's oldest, biggest and

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ।

0: their elder Mandeep Singhal 403-617-1868.
1: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ ਕਾਰਪੇਟ ਹਾਰਡਵੁੱਡ ਲੈਮੀਨੇਟ ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ 2935 19th Street ਨਾਰਥ ਈਸਟ ਕੈਲਗਰੀ ਕੈਲਗਰੀ ਕਾਰਪੇਟ ਐਂਪਾਇਰ ਫੋਨ ਨੰਬਰ 403-510-1515 2935 19th Street ਨਾਰਥ ਈਸਟ ਕੈਲਗਰੀ
0: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
0: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
3: ਦੂਜੀ ਲੋਕੇਸ਼ਨ 117-7771-80
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835 ਬਾਏ ਬਾਏ

ਰੇਡੀਓ ਸੁਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਮੰਗਲਵਾਰ ਅਗਸਤ ਮਹੀਨੇ ਦੀ 4 ਤਾਰੀਖ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਜਲਾਲ ਜੀ ਪ੍ਰੋਗਰਾਮ ਪੇਸ਼ ਕਰਨਗੇ ਰਾਸ਼ਾ ਜਲਾਲ, 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ। ਇਸ ਪ੍ਰੋਗਰਾਮ ਵਿੱਚ ਖਬਰਾਂ 'ਤੇ ਬਹੁਤ ਸਾਰੀਆਂ 'ਤੇ ਚਰਚਾ ਕਰਾਂਗੇ। ਜਿਹੜਾ ਮੌਸਮ ਦੀ ਗੱਲ ਕਰ ਲਈਏ, ਇਸ ਵੇਲੇ 23 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਕੈਲਗਰੀ ਦੇ ਵਿੱਚ। ਜੇ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਕੱਲ੍ਹ ਨੂੰ 25 ਡਿਗਰੀ, ਘੱਟ ਤੋਂ ਘੱਟ 12 ਡਿਗਰੀ, ਉਸ ਤੋਂ ਅਗਲੇ ਦਿਨ 24 ਅਤੇ ਫਿਰ 15, ਫਿਰ ਉਸ ਤੋਂ ਅਗਲੇ ਦਿਨ 26 ਅਤੇ 14, ਫਿਰ 27 ਅਤੇ 13 ਡਿਗਰੀ ਸੈਲਸੀਅਸ ਇੱਥੇ ਇੱਕ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ। ਅਤੇ ਵੀਕਐਂਡ ਤੋਂ ਬਾਅਦ ਅਗਲੇ ਹਫ਼ਤੇ ਦੇ ਵਿੱਚ ਬਾਰਿਸ਼ ਦਾ ਇਮਕਾਨ ਰਹੇਗਾ ਜੀ। ਹੌਲੀ ਹੌਲੀ ਗਰਮੀਆਂ ਆਪਣੇ ਐਂਡ ਵੱਲ ਜਾ ਰਹੀਆਂ ਨੇ ਅਤੇ ਲੱਗਦਾ ਹੈ ਕਿ ਜੋ ਉੱਚੇ ਤਾਪਮਾਨ ਵਾਲਾ ਪਿਛਲਾ ਹਫ਼ਤਾ ਗੁਜ਼ਰਿਆ, ਆਹ ਜਿਹੜੇ ਦਿਨ ਨੇ ਇਹ ਇੰਨਾ ਜ਼ਿਆਦਾ ਟੈਂਪਰੇਚਰ ਇਹਨਾਂ ਵਿੱਚ ਅਪ ਨਹੀਂ ਜਾਵੇਗਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲੀ ਅੱਗਾਂ ਨਾਲ ਹੋ ਰਹੇ ਨੁਕਸਾਨ ਦੀ ਵੀ ਗੱਲਬਾਤ ਕਰਾਂਗੇ, ਰਿਪੋਰਟ ਪੇਸ਼ ਕਰਾਂਗੇ।

ਇਸ ਤੋਂ ਇਲਾਵਾ ਨਵੇਂ ਸਰਵੇਖਣ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਮਾਰਕ ਕਾਰਨੀ ਦਾ ਮੁਕਾਬਲੇ ਦਾ ਆਗੂ ਕੰਜ਼ਰਵੇਟਿਵ ਕੋਲ ਕੋਈ ਖਾਸ ਨਜ਼ਰ ਨਹੀਂ ਆ ਰਿਹਾ। ਹੋਰ ਗੱਲਾਂ ਦੇ ਵਿੱਚ ਕੈਨੇਡਾ ਦੇ ਡਾਲਰ ਦੀ ਕਮਜ਼ੋਰ ਸਥਿਤੀ ਟਰੇਡ ਸਰਪਲਸ ਵੱਲ ਕੈਨੇਡਾ ਨੂੰ ਲੈ ਕੇ ਜਾ ਰਹੀ ਹੈ। ਇੰਟਰਨੈਸ਼ਨਲ ਟਰੇਡ ਲਈ ਇਹ ਬਿਹਤਰ ਗੱਲ ਹੈ, ਮਾੜੀ ਨਹੀਂ, ਚੰਗੀ ਹੈ। ਇਹ ਰਿਪੋਰਟ ਪੇਸ਼ ਕਰਾਂਗੇ। ਫੈਡਰਲ ਕੋਰਟ ਨੇ ਹੁਕਮ ਦਿੱਤਾ ਹੈ IRCC ਨੂੰ, ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਸ਼ਿਪ ਕੈਨੇਡਾ ਨੂੰ, ਕਿ ਬਹੁਤ ਚਿਰਾਂ ਤੋਂ ਲਟਕੀਆਂ ਹੋਈਆਂ ਅਰਜ਼ੀਆਂ ਨੂੰ ਸਮਾਂ ਰਹਿੰਦੇ ਉਹਨਾਂ ਦਾ ਹੱਲ ਕੀਤਾ ਜਾਵੇ। ਕੈਨੇਡੀਅਨ ਅਧਿਕਾਰੀਆਂ ਵੱਲੋਂ ਸਟੱਡੀ ਪਰਮਿਟ ਐਪਲੀਕੇਸ਼ਨ ਦੀ ਜਾਂਚ ਪੜਤਾਲ ਦਾ ਕੰਮ ਬਹੁਤ ਜ਼ਿਆਦਾ ਵਧਾ ਦਿੱਤਾ ਗਿਆ। ਇਸ ਤੋਂ ਇਲਾਵਾ ਸੀਸਿਸ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਦਾ ਕਹਿਣਾ ਹੈ ਕਿ ਅਲਬਰਟਾ ਰਿਫਰੈਂਡਮ ਵਿਦੇਸ਼ੀ ਦਖਲ ਅੰਦਾਜ਼ੀ ਦਾ ਇੱਕ ਟਾਰਗੇਟ ਹੋ ਸਕਦਾ ਹੈ। ਇੱਕ ਚਿੱਠੀ ਵਿੱਚ ਉਹਨਾਂ ਨੇ ਇਸ ਗੱਲ ਦਾ ਇਨਕਸ਼ਾਫ ਕੀਤਾ ਹੈ ਕੈਨੇਡਾ ਦੀ ਇਸ ਖੁਫੀਆ ਏਜੰਸੀ ਨੇ। ਪ੍ਰਾਈਵੇਟ ਸਕੂਲ ਦੇ ਸੁਪਰਵਾਈਜ਼ਰ ਨੂੰ ਚਾਰਜ ਕੀਤਾ ਗਿਆ ਹੈ ਪੁਲਿਸ ਵੱਲੋਂ ਉੱਤਰੀ ਅਲਬਰਟਾ ਦੇ ਵਿੱਚ, ਕਿ ਦੋਸ਼ ਹੈ ਕਿ ਉਸਨੇ ਬੱਚੇ ਨੂੰ ਬੈਲਟ ਨਾਲ ਮਾਰਿਆ। ਹੋਰ ਖਬਰਾਂ ਹੈਗੀਆਂ ਨੇ ਸਾਡੇ ਕੋਲ, ਜਿਸ ਵਿੱਚ ਸ਼ੰਬਾਲਾ ਫੈਸਟੀਵਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਇਆ ਅਤੇ ਉੱਥੋਂ ਨਿਕਲਦੇ ਦਰਜਣਾ ਡਰਾਈਵਰ ਪੁਲਿਸ ਨੇ ਦਬੋਚ ਲਏ, ਸ਼ਰਾਬ ਪੀ ਕੇ ਗੱਡੀ ਚਲਾ ਰਹੇ ਸਨ। ਇਹ ਖਬਰਾਂ 'ਤੇ ਅਸੀਂ ਅੱਜ ਚਰਚਾ ਕਰਨੀ ਹੈ, ਜੇ ਸਮਾਂ ਹੋਇਆ ਤਾਂ ਹੋਰ ਖਬਰਾਂ ਵੀ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਕਰਾਂਗੇ। ਨਾਲ ਦੀ ਨਾਲ ਪ੍ਰੋਗਰਾਮ ਵਿੱਚ ਅਸੀਂ ਜੋ ਵੈਸਟਜੈੱਟ ਏਅਰਲਾਈਨ ਕਰਕੇ ਉਥਲ ਪੁਥਲ ਹੋਇਆ ਸਫ਼ਰ ਕਰਨ ਦਾ ਪਲੈਨ ਬਹੁਤ ਸਾਰੇ ਮੁਸਾਫਰਾਂ ਦਾ, ਉਹਦੇ 'ਤੇ ਚਰਚਾ ਕਰਾਂਗੇ ਕਿ ਸਥਿਤੀ ਇਸ ਵੇਲੇ ਕਿਹੋ ਜਿਹੀ ਹੈ।

ਇਸ ਪ੍ਰੋਗਰਾਮ ਦੇ ਸਪਾਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਆਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਹਨ। ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-1232-1208। ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ। ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ YYC ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ YYC ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 8257600983 ਤੇ ਕਾਲ ਕਰ ਲਓ। ਓਐਸਐਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਓਐਸਐਸ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ। ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-617-4096 ਓਐਸਐਸ ਸਮਾਈਲ ਮੈਡੀਕਲ। ਮਰਸੀਡੀਜ਼ ਬੈਂਜ਼ ਕੰਟਰੀ ਹੈਲਥ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਨਾਰਥ ਈਸਟ ਕੈਲਗਰੀ ਦੇ ਕੰਟਰੀ ਹੈਲਥ ਉੱਪਰ। ਕੰਟਰੀ ਹੈਲਥ ਮਰਸੀਡੀਜ਼ ਬੈਂਜ਼ ਦਾ ਇੱਕ ਵੱਡਾ ਸ਼ੋਰੂਮ ਹੈ। ਇੱਥੋਂ ਤੁਸੀਂ ਵੱਡੀਆਂ ਵਧੀਆ ਡੀਲਾਂ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਗੌਰਵ ਸ਼ਰਮਾ ਦਾ ਫੋਨ ਹੈ 403-903-6657। ਪੰਜਾਬ ਇੰਸ਼ੋਰੈਂਸ। ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰ ਲਓ 403-404-4

3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵਿਜ਼ਿਟ ਵੀ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਸਥਿਤ ਇਹ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ। ਇੱਥੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਨੰਬਰ ਹੈ 403-936-7077 403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ। ਪਿਕਸਲ ਫੋਟੋ ਸਟੂਡੀਓ ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ। ਪਿਕਸਲ ਫੋਟੋ ਸਟੂਡੀਓ, ਫੋਨ 403-947-0060। ਆਓ ਹੁਣ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ, ਅਤੇ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਖਬਰਾਂ ਅਤੇ ਚਰਚਾ ਜਿਹੜੀ ਸ਼ੁਰੂ ਕਰਨੀ ਹੈ, ਜਿਸ ਵਿੱਚ ਅਸੀਂ ਗੱਲ ਕਰ ਲੈਂਦੇ ਹਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੰਗਲੀ ਅੱਗਾਂ ਨਾਲ ਹੋ ਰਹੇ ਭਾਰੀ ਨੁਕਸਾਨ ਦੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਇੰਡੀਜਨਸ ਭਾਈਚਾਰਾ ਹੈ ਓਕਨੈਗਨ ਦੇ ਵਿੱਚ, ਉੱਥੇ ਦੇ ਇੰਡੀਅਨ ਬੈਂਡ ਦੇ ਚੀਫ ਨੇ ਇਹ ਗੱਲ ਕੀਤੀ ਹੈ ਕਿ 230 ਘਰ ਵਰਨਨ BC ਦੇ ਲਾਗੇ ਜੰਗਲੀ ਅੱਗਾਂ ਨਾਲ ਸੜ ਕੇ ਸਵਾਹ ਹੋ ਗਏ ਨੇ। ਓਕਨੈਗਨ ਇੰਡੀਅਨ ਬੈਂਡ ਦੇ ਚੀਫ ਡੈਨ ਵਿਲਸਨ ਨੇ ਦੱਸਿਆ ਕਿ 30 ਘਰ ਬੈਂਡ ਮੈਂਬਰਾਂ ਦੇ ਨੇ ਅਤੇ 200 ਘਰ ਨੌਨ ਬੈਂਡ ਮੈਂਬਰਾਂ ਦੇ ਨੇ ਜਿਹੜੇ ਕਿ ਬ੍ਰੈਡਲੀ ਕ੍ਰੀਕ ਫਾਇਰ ਦੇ ਵਿੱਚ ਬਿਲਕੁਲ ਤਬਾਹ ਹੋ ਗਏ ਨੇ। ਉੱਥੋਂ ਆਪਣੀ ਜਾਨ ਬਚਾ ਕੇ ਨਿਕਲਣ ਵਾਲੇ ਲੋਕਾਂ ਨੇ ਜਾਣਕਾਰੀ ਦਿੱਤੀ ਕਿ ਇਹ ਅੱਗ ਬਾਬ ਰੋਲੇ ਵਾਂਗ ਫੈਲੀ ਅਤੇ ਤੇਜ਼ ਹਵਾਵਾਂ ਨੇ ਇਸ ਨੂੰ ਬਹੁਤ ਭੈੜਾ ਰੂਪ ਦੇ ਦਿੱਤਾ, ਜਿਸ ਕਰਕੇ ਸਾਨੂੰ ਬੜੀ ਤੇਜ਼ੀ ਨਾਲ ਨਿਕਲਣਾ ਪਿਆ। ਅਤੇ ਇਸ ਤਰ੍ਹਾਂ ਲੱਗਾ ਕਿ ਇੱਕ ਵਾਰ ਜ਼ੋਨ ਲੱਗਦਾ ਕਿ ਜਿਵੇਂ ਕਿੱਥੇ ਬਹੁਤ ਵੱਡੀ ਜੰਗ ਹੋ ਕੇ ਹਟੀ ਹੋਵੇ। ਅਤੇ ਉੱਥੇ ਦੀ ਜੇ ਭਿਆਨਕ ਤਬਾਹੀ ਹੋਈ ਅੱਗ ਲੱਗਣ ਤੋਂ ਬਾਅਦ, ਜਿਹਨਾਂ ਲੋਕਾਂ ਨੇ ਹੈਲੀਕਾਪਟਰ ਨਾਲ ਦੌਰਾ ਕੀਤਾ ਉਹਨਾਂ ਦੇ ਮੁਤਾਬਕ 115 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਨੇ ਅੱਗ ਨੂੰ ਇੰਨੀ ਜ਼ਿਆਦਾ ਹਵਾ ਦਿੱਤੀ ਕਿ ਉਹ ਦੂਰ ਦੂਰ ਦੇ ਖੇਤਰਾਂ ਤੱਕ ਫੈਲ ਗਈ ਅਤੇ ਬਹੁਤ ਤੇਜ਼ੀ ਨਾਲ ਫੈਲੀ। ਸੋ ਅਵੈਕੂਏਸ਼ਨ ਆਰਡਰ ਜਿਹੜੇ ਸੀ ਇਸ ਵਿੱਚ ਜਾਰੀ ਕੀਤੇ ਹੋਏ ਸੀ। ਐਮਰਜੈਂਸੀ BC ਸਿਸਟਮ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਰੈਜੀਡੈਂਟਸ ਜਿਹੜੇ ਨੇ ਐਕਸਪੈਂਡਡ ਆਰਡਰ ਦੇ ਵਿੱਚ, ਉਹਨਾਂ ਨੂੰ ਕੌਨਵਾਏ ਦੇ ਰੂਪ ਦੇ ਵਿੱਚ ਉੱਥੋਂ ਕੱਢਿਆ ਗਿਆ। BC ਵਾਇਲਡ ਫਾਇਰ ਸਰਵਿਸ ਦਾ ਕਹਿਣਾ ਹੈ ਕਿ ਇਸ ਵੇਲੇ 120 ਦੇ ਕਰੀਬ ਜੰਗਲੀ ਅੱਗਾਂ ਪੂਰੇ ਪ੍ਰੋਵਿੰਸ ਵਿੱਚ ਲੱਗੀਆਂ ਹੋਈਆਂ ਨੇ, ਜਿਨ੍ਹਾਂ ਵਿੱਚੋਂ 50 ਆਊਟ ਆਫ ਕੰਟਰੋਲ ਨੇ। ਸੋ ਇਹਨਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਤੇ ਹੋਰਨਾਂ ਮੁਲਕਾਂ ਤੋਂ, ਮੈਕਸੀਕੋ ਵਗੈਰਾ ਤੋਂ ਵੀ ਫਾਇਰ ਫਾਈਟਰ ਇੱਥੇ ਪਹੁੰਚ ਰਹੇ ਨੇ ਜੀ। ਇਹ ਜੰਗਲੀ ਅੱਗਾਂ ਦੇ ਹਵਾਲੇ ਨਾਲ ਖਬਰ। ਜੇ ਅਸੀਂ ਗੱਲ ਕਰੀਏ ਕਿ ਪੂਰੇ ਕੈਨੇਡਾ ਦੇ ਵਿੱਚ ਕੀ ਸਥਿਤੀ ਹੈ, ਹਰ ਸਾਲ ਹਜ਼ਾਰਾਂ ਲੱਖਾਂ ਹੈਕਟੇਅਰ ਜਿਹੜਾ ਰਕਬਾ ਹੈ ਉਹ ਜੰਗਲੀ ਅੱਗਾਂ ਦੀ ਭੇਟ ਚੜ ਜਾਂਦਾ ਹੈ। ਅਤੇ ਇਸ ਲਈ ਸਰਕਾਰ ਕੋਸ਼ਿਸ਼ਾਂ ਵੀ ਕਰਦੀ ਹੈ, ਅਤੇ ਪਰ ਫਿਰ ਵੀ ਉਲਾਮੇ ਵਗੈਰਾ ਸੁਣਨੇ ਪਏ ਡੋਨਲਡ ਟਰੰਪ ਦੇ। ਪਰ ਕੈਨੇਡੀਅਨ ਇੰਟਰ ਏਜੰਸੀ ਫੋਰ ਫਾਇਰ ਸਰਵਿਸਿਸ ਫੋਰੈਸਟ ਫਾਇਰ ਸੈਂਟਰ ਇੰਕ ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ ਇੰਕ ਉਹਨਾਂ ਵੱਲੋਂ ਜੋ ਜਾਣਕਾਰੀ ਦਿੱਤੀ ਹੈ ਜਾਂਦੀ ਹੈ, ਉਸ ਮੁਤਾਬਕ ਕੈਨੇਡਾ ਵਿੱਚ ਬਹੁਤ ਸਾਰੇ ਜਗ੍ਹਾ 'ਤੇ ਜੰਗਲੀ ਅੱਗਾਂ ਨੇ ਭਾਰੀ ਤਬਾਹੀ ਜਿਹੜੀ ਹੈ ਮਚਾਈ ਹੈ। ਪੂਰੇ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ 711 ਜਗ੍ਹਾ 'ਤੇ ਅੱਗ ਇਸ ਵੇਲੇ ਜੰਗਲੀ ਅੱਗ ਜਿਹੜੀ ਹੈ ਲੱਗੀ ਹੋਈ ਹੈ। 38,53,000 ਹੈਕਟੇਅਰ ਏਰੀਆ ਅੱਜ ਤੱਕ ਉਹ ਜੰਗਲੀ ਅੱਗਾਂ ਨਾਲ ਨੁਕਸਾਨਿਆ ਜਾ ਚੁੱਕਾ। 38,53,013 ਹੈਕਟੇਅਰ, ਇਸ ਨੂੰ 2.5 ਨਾਲ ਗੁਣਾ ਕਰ ਲਓ ਅਤੇ 1 ਏਕੜ ਬਣ ਜਾਂਦੇ ਨੇ, ਭਾਵ ਉਹਨੇ ਤਕਰੀਬਨ ਕਿੱਲੇ ਜਿਹੜਾ ਰਕਬਾ ਉਹ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਹੋਵੇਗਾ। ਸੋ

ਕੈਨੇਡੀਅਨ ਇੰਟਰ ਏਜੰਸੀ ਫੋਰੈਸਟ ਫਾਇਰ ਸੈਂਟਰ ਦੇ ਜਿਹੜਾ ਹੈ ਉਹਨਾਂ ਵੱਲੋਂ ਫਾਇਰ ਕੋਆਰਡੀਨੇਸ਼ਨ ਤੇ ਹੋਰਨਾਂ ਚੀਜ਼ਾਂ ਲਈ ਸਾਂਝੀਆਂ ਰਿਪੋਰਟਾਂ ਤਿਆਰ ਕੀਤੀਆਂ ਜਾਂਦੀਆਂ ਨੇ ਤਾਂ ਕਿ ਇਸ ਸਮੱਸਿਆ ਨੂੰ ਨਜਿੱਠਿਆ ਜਾ ਸਕੇ ਤੇ ਸਾਂਝੇ ਤੌਰ ਤੇ ਕੋਆਰਡੀਨੇਟਡ ਐਫਰਟ ਜਿਹੜੇ ਨੇ ਕੀਤੇ ਜਾ ਸਕਣ। ਖੈਰ ਇਹਦੇ ਤੇ ਅਸੀਂ ਰਿਪੋਰਟਾਂ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਆਪ ਜੀ ਨਾਲ ਸਾਂਝੀਆਂ ਕਰਦੇ ਰਹਾਂਗੇ। ਹੁਣ ਉਧਰ ਗੱਲ ਥੋੜੀ ਜਿਹੀ ਕਰ ਲੈਂਦੇ ਹਾਂ ਕਿ ਇਸ ਵੇਲੇ ਮਾਰਕੀਟ ਦੀ ਸਥਿਤੀ ਕੀ ਹੈ, ਕਿਉਂਕਿ ਡੋਨਲਡ ਟਰੰਪ ਨਾਲ ਜੁੜੀਆਂ ਖਬਰਾਂ ਜਿਸ ਤਰ੍ਹਾਂ ਕੁਛ ਸਾਨੂੰ ਆਸ ਵਿਖਾਉਂਦੀਆਂ ਨੇ ਮਿਡਲ ਈਸਟ ਦੇ ਨਾਲ ਤੇ ਤੇਲ ਦੀਆਂ ਕੀਮਤਾਂ ਘਟਣ ਲੱਗ ਜਾਂਦੀਆਂ ਨੇ, ਜੇ ਜਦੋਂ ਕੁਛ ਫਿਰ ਉਹੋ ਜਿਹੀ ਹਰਕਤ ਹੁੰਦੀ ਹੈ ਤਾਂ ਫਿਰ ਉੱਪਰ ਨੂੰ ਜਾਣ ਲੱਗਦੀਆਂ ਨੇ। ਖੈਰ ਡਾਊਨ ਨੇ ਕੀਮਤਾਂ ਥੋੜ੍ਹਾ ਜਿਹਾ ਇਸ ਚੀਜ਼ ਦੇ ਚੱਲਦਿਆਂ ਕਿ ਹੁਣ ਸਮਝੌਤੇ ਦੇ ਆਸਾਰ ਬਹੁਤੇ ਬਣਦੇ ਜਾ ਰਹੇ ਨੇ। WTI ਕਰੂਡ ਆਇਲ ਹੈ ਜਿਹੜਾ ਵੈਸਟ ਟੈਕਸਸ ਇੰਟਰਮੀਡੀਏਟ, ਉਹ $75 ਪ੍ਰਤੀ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ। ਬ੍ਰੈਂਟ ਕਰੂਡ ਜਿਹੜਾ ਹੈ $78 ਪ੍ਰਤੀ ਬੈਰਲ ਦੇ ਲਾਗੇ ਟ੍ਰੇਡ ਹੋ ਰਿਹਾ ਤੇ ਕੱਲ੍ਹ ਨਾਲੋਂ ਇਹ ਤਕਰੀਬਨ 6% ਦਾ ਫਰਕ ਹੈ ਤੇ ਤੇਲ ਦੀਆਂ ਕੀਮਤਾਂ ਕੱਚੇ ਦੀਆਂ ਡਾਊਨ ਨੇ। ਜੇ ਅਸੀਂ ਗੱਲ ਕਰੀਏ ਕੈਨੇਡੀਅਨ ਕਰੰਸੀ ਦੀ ਤੇ ਅਮਰੀਕਨ ਕਰੰਸੀ ਦੀ, ਅਮਰੀਕਨ ਇੱਕ ਦੇ ਮੁਕਾਬਲੇ ਅੱਜ ਤੁਹਾਨੂੰ $1.40 ਮਿਲਣਗੇ ਤੇ ਇਹ ਜੋ ਫਰਕ ਪਿਆ ਪਿਛਲੇ ਦਿਨਾਂ ਦੇ ਵਿੱਚ ਉਹ ਨਜ਼ਰ ਆ ਰਿਹਾ। ਜੇ ਤੁਹਾਡੇ ਕੋਲ ਇੱਕ ਕੈਨੇਡੀਅਨ ਡਾਲਰ ਹੈ ਤੇ ਤੁਹਾਨੂੰ 71 ਸੈਂਟ ਕੈਨੇਡਾ ਦੇ, ਜਿਹੜੇ ਤੁਹਾਡੇ ਕੋਲ ਇੱਕ ਕੈਨੇਡੀਅਨ ਹੈ ਤੇ 71 ਸੈਂਟ ਅਮਰੀਕਨ ਡਾਲਰ ਦੇ ਜਿਹੜੇ ਨੇ ਉਹ ਤੁਹਾਨੂੰ ਮਿਲ ਜਾਣਗੇ। ਇੰਡੀਅਨ ਕਰੰਸੀ ਨਾਲ ਗੱਲ ਕਰੀਏ ਤਾਂ ਅਮਰੀਕਨ ਡਾਲਰ ਦੀ ਕੀਮਤ ਜਿਹੜੀ ਹੈ ਉਹ ਇੰਡੀਅਨ ਰੁਪਏ ਦੇ ਮੁਕਾਬਲੇ ਘਟੀ ਹੈ, ਇਸ ਵੇਲੇ 95 ਰੁਪਏ ਦਾ ਵਿਕ ਰਿਹਾ ਹੈ, 95 ਰੁਪੀਜ਼। ਇਹ ਕਿਸੇ ਵੇਲੇ ਕਾਫੀ ਜਿਹੜਾ ਉੱਚਾ ਹੋ ਗਿਆ ਸੀ ਤੇ ਮਈ ਦੇ ਵਿੱਚ ਖਾਸ ਤੌਰ ਤੇ ਇਹ 96 ਰੁਪਏ ਤੋਂ ਲੈ ਕੇ 97 ਤੱਕ, ਕਲੋਜ਼ ਟੂ 97 ਰੁਪਏ ਮਿਲਣ ਲੱਗੇ ਸੀ। ਸੋ 2 ਰੁਪਈਏ ਟਿਕਿਆ ਹੋਇਆ ਉਸ ਦੇ ਮੁਕਾਬਲੇ। ਉੱਧਰ ਕੈਨੇਡੀਅਨ ਡਾਲਰ 67.83 ਰੁਪਏ ਤੇ ਔਰ ਕਦੇ 68 ਵੀ ਹੋ ਜਾਂਦਾ ਤੇ ਫਿਰ ਇੱਥੇ ਕੀ ਟਿਕਿਆ ਹੋਇਆ 67 ਰੁਪੀਜ਼ ਐਂਡ 83 ਪੈਸੇ ਅੱਜ ਦੇ ਦਿਨ ਦੇ ਹਿਸਾਬ ਨਾਲ। ਜੇ ਅਸੀਂ ਗੱਲ ਕਰੀਏ ਤਾਂ ਇਹ ਹੈ ਕਿ ਜੋ ਕੈਨੇਡਾ ਦਾ ਜੋ ਕਮਜ਼ੋਰ ਲੂਨੀ ਹੈ, ਕੈਨੇਡੀਅਨ ਕਰੰਸੀ ਦੀ ਕੀਮਤ ਜੋ ਘਟੀ ਹੋਈ ਹੈ, ਇਸ ਨਾਲ ਕੈਨੇਡਾ ਦੇ ਟ੍ਰੇਡ ਸਰਪਲਸ ਜਿਹੜਾ ਹੈ ਉਹਨੂੰ ਹੁੰਗਾਰਾ ਚੰਗਾ ਮਿਲਿਆ ਹੈ। ਇਹ ਸਟੈਟਿਸਟਿਕਸ ਕੈਨੇਡਾ ਦੇ ਜਿਹੜੇ ਅੰਕੜੇ ਨੇ ਉਹਨਾਂ ਤੋਂ ਪਤਾ ਲੱਗਦਾ ਹੈ। ਜੂਨ ਦੀਆਂ ਰਿਪੋਰਟਸ ਆਈਆਂ ਜਿਸ ਵਿੱਚ ਐਕਸਪੋਰਟਸ ਵਧੀਆਂ ਤੇ ਇੰਪੋਰਟਸ ਘਟੀਆਂ, ਭਾਵ ਬਾਹਰ ਨੂੰ ਸਮਾਨ ਜ਼ਿਆਦਾ ਗਿਆ, ਕੈਨੇਡਾ ਨੇ ਬਹੁਤ ਜ਼ਿਆਦਾ ਸਮਾਨ ਵੇਚਿਆ ਤੇ ਜਿਹੜਾ ਅੰਦਰੂਨ ਨੂੰ ਆਉਣ ਵਾਲਾ ਸੀ ਉਹ ਘਟਿਆ। ਇਸੇ ਤਰੀਕਾ ਹੁੰਦਾ ਕਿ ਜਦੋਂ ਕਿਸੇ ਦੇਸ਼ ਦੀ ਕਰੰਸੀ ਦੀ ਕੀਮਤ ਲੋਅ ਹੋਵੇ ਤਾਂ ਗਾਹਕ ਉੱਥੇ ਜ਼ਿਆਦਾ ਆਉਂਦਾ ਅਤੇ ਜ਼ਿਆਦਾ ਖਰੀਦਣ ਨੂੰ ਪ੍ਰੈਫਰ ਕਰਦਾ ਹੈ। ਅਮਰੀਕਾ ਵਾਲੇ ਵੀ ਅਗਰ ਇੱਥੋਂ ਕੁਛ ਖਰੀਦ ਰਹੇ ਨੇ ਤਾਂ ਉਸਦਾ ਵੱਡਾ ਕਾਰਨ ਇਹ ਹੈ ਕਿ ਕੈਨੇਡੀਅਨ ਡਾਲਰ ਦੀ ਕੀਮਤ ਘੱਟ ਹੈ, ਜਦੋਂ ਆਪਣੇ ਵਿੱਚ ਕਨਵਰਟ ਕਰਦੇ ਨੇ ਤਾਂ ਉਹਨਾਂ ਨੂੰ ਘੱਟ ਦੇਣੇ ਪੈਂਦੇ ਨੇ। ਜੇ ਨਿਸਬਤਨ ਕੈਨੇਡੀਅਨ ਡਾਲਰ ਦੀ ਕੀਮਤ ਜ਼ਿਆਦਾ ਹੋਵੇ ਤਾਂ ਫਿਰ ਨੈਚੁਰਲੀ ਉਹਨਾਂ ਨੂੰ ਵੀ ਵੱਧ ਖਰਚਣੇ ਪੈਣਗੇ। ਇੰਟਰਨੈਸ਼ਨਲ ਟ੍ਰੇਡ ਮਿਨਿਸਟਰ, ਉਹਨਾਂ ਨੇ ਫੈਡਰਲ ਗੌਰਮੈਂਟ ਦੇ ਸਟ੍ਰੈਟੇਜਿਕ ਐਕਸਪੋਰਟਸ ਆਫਿਸ ਦਾ ਲਾਂਚ ਕਰਨ ਦੇ ਵੇਲੇ ਵੀ ਉਹਨਾਂ ਨੇ ਆਹੀ ਗੱਲਾਂ ਦੱਸੀਆਂ। ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਪੰਜਾਬੀ ਮੂਲ ਦੇ ਮਨਿੰਦਰ ਸਿੱਧੂ ਨੇ ਜੀ। ਟ੍ਰੇਡ ਸਰਪਲਸ ਦਾ ਉਹ ਇਹ ਵੀ ਉਦੋਂ ਹੁੰਦਾ ਕਿ ਜਦੋਂ ਇਕੋਨਮੀ ਜਿਹੜੀ ਹੈ ਇਹ ਜ਼ਿਆਦਾ ਸਮਾਨ ਬਾਹਰ ਨੂੰ ਭੇਜਦੀ ਹੈ ਨਿਸਬਤਨ ਕਿ ਜਿੰਨਾ ਕਿ ਆਉਂਦਾ, ਅਤੇ ਜਿਸ ਤੋਂ ਉਲਟ ਹੋ ਜਾਵੇ ਤਾਂ ਟ੍ਰੇਡ ਡੈਫਿਸਿਟ ਕਹਿੰਦੇ ਨੇ। ਆਹ ਜਿਹੜੀ ਸਥਿਤੀ ਕੈਨੇਡਾ ਦੀ ਅਪਲਾਈ ਹੋਈ ਹੈ ਇਹ ਟ੍ਰੇਡ ਸਰਪਲਸ ਹੈ ਜੀ। ਸੋ ਹੁਣ ਇਹਦੇ ਵਿੱਚ 4th ਮਹੀਨਾ ਲਗਾਤਾਰ ਹੈ ਕਿ ਜਦੋਂ ਦੁਨੀਆ ਦੇ ਨਾਲ ਜਿੰਨਾ ਵਪਾਰ ਕੈਨੇਡਾ ਵਾਲਿਆਂ ਨੇ ਕੀਤਾ ਇਹ ਟ੍ਰੇਡ ਸਰਪਲਸ ਦੇ ਵਿੱਚ ਗਏ ਨੇ। ਕੈਨੇਡੀਅਨ ਡਾਲਰ ਜਿਹੜਾ ਜੂਨ ਦੇ ਵਿੱਚ 71 ਸੈਂਟ ਅਮਰੀਕਨ ਦੇ ਬਰਾਬਰ ਰਿਹਾ ਅਤੇ ਇਸ ਦੇ ਨਾਲ ਜਿਹੜਾ ਫਾਇਦਾ ਹੋਇਆ। ਜੇ ਜੂਨ ਦੀ ਗੱਲ ਇਹੋ ਆ ਤਾਂ ਜੁਲਾਈ ਵਗੈਰਾ ਦੇ ਵਿੱਚ ਜਦੋਂ ਅੰਕੜੇ ਆਉਣਗੇ ਤਾਂ ਮੈਨੂੰ ਲੱਗਦਾ ਕਿ ਉਹ ਠੀਕ ਹੀ ਹੋਣਗੇ। ਬਹੁਤਾ ਟ੍ਰੇਡ ਜਿਹੜਾ ਇੰਟਰਨੈਸ਼ਨਲ ਟ੍ਰੇਡ ਪ੍ਰਾਈਸ US ਡਾਲਰ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਇਸ ਕਰਕੇ ਕੈਨੇਡੀਅਨ ਜਿਹੜੀ ਲੋਨੀ ਹੈ ਅਗਰ ਉਹਦੀ ਕੀਮਤ ਘੱਟ ਹੁੰਦੀ ਹੈ ਤਾਂ ਵਪਾਰੀ ਲੋਕ ਜ਼ਿਆਦਾ ਇੱਧਰ ਨੂੰ ਜਿਹੜੇ ਨੇ ਉਹ ਮੂੰਹ ਕਰਦੇ ਨੇ। ਅਤੇ 11 ਟੋਟਲ ਸੈਕਟਰ ਅਗਰ ਜਿਹੜੇ ਦੇਖੇ ਜਾਣ 11 ਖੇਤਰਾਂ ਦੇ ਵਿੱਚੋਂ 6 ਦੇ ਵਿੱਚ ਐਕਸਪੋਰਟ ਵੈਲਿਊ ਜਿਹੜੀ ਆ ਵਧੀ ਹੈ, 6 ਦੇ ਵਿੱਚੋਂ ਵੱਧ ਚੀਜ਼ਾਂ ਜਿਹੜੀਆਂ ਐਕਸਪੋਰਟ ਹੋਈਆਂ ਨੇ। ਮੈਟਲ ਅਤੇ ਨੋਨ ਮਟੈਲਿਕ ਮਿਨਰਲ ਪ੍ਰੋਡਕਟ ਇਹਨਾਂ ਦੀ ਟੋਟਲ ਵੈਲਿਊ ਵਧੀ ਆ ਅਤੇ 16.5% ਵਧੀ ਆ। ਅਤੇ ਇਹਦੇ ਵਿੱਚ ਕੁਛ ਇਹਦੇ ਵਿੱਚੋਂ ਵਿੱਚ ਜਿਹੜੇ ਮਟੈਲਿਕ ਅਤੇ ਨੋਨ ਮਟੈਲਿਕ ਚੀਜ਼ਾਂ ਦੇ ਵਿੱਚੋਂ ਗੋਲਡ, ਸਿਲਵਰ, ਪਲੈਟੀਨਮ ਗਰੁੱਪ ਮੈਟਲਸ ਇਹਨਾਂ ਦੀ ਜਿਹੜੇ ਸੀ ਇਹ ਵੀ 27.9% ਤੱਕ ਵਧੇ ਨੇ। ਸੋ ਇਹ ਸਮਾਨ ਕਾਫੀ ਜ਼ਿਆਦਾ ਵਿਕਿਆ ਅਤੇ ਡਰੋਪ ਸੀ ਐਕਸਪੋਰਟ।

ਜਿਹੜੀਆਂ ਸੀ ਐਲੂਮੀਨੀਅਮ ਤੇ ਐਲੂਮੀਨੀਅਮ ਅਲੋਏ ਦੀ ਕਿ ਕਿਉਂਕਿ ਇਹਨਾਂ ਦੀ ਟਾਰਗੇਟ ਮਾਰਕੀਟ ਯੂ ਐਸ ਹੁੰਦੀ ਹੈ ਤੇ ਉੱਥੇ ਉਹਨਾਂ ਨੇ ਟੈਰਿਫ ਲਾਏ ਹੋਏ ਨੇ। ਜੂਨ ਦੇ ਵਿੱਚ ਕੈਨੇਡਾ ਨੇ ਬਹੁਤ ਸਾਰਾ ਕਾਪਰ ਜਿਹੜਾ ਹੈ ਉਹ ਕੰਟਰੀਜ਼ ਨੂੰ ਕਈਆਂ ਨੂੰ ਵੇਚਿਆ, ਜਪਾਨ, ਚਾਈਨਾ, ਫਿਨਲੈਂਡ, ਸਾਊਥ ਕੋਰੀਆ, ਤੇ 934 ਮਿਲੀਅਨ ਦਾ ਜਿਹੜਾ ਸੀ ਵੇਚਿਆ, ਜੋ ਕਿ ਮਈ ਦੇ ਨਾਲੋਂ 20% ਜ਼ਿਆਦਾ ਸੀ। ਸੇਮ ਪੀਰੀਅਡ ਦੇ ਵਿੱਚ ਐਨਰਜੀ ਐਕਸਪੋਰਟਸ ਜਿਹੜੇ ਸੀ ਉਹ ਵੀ ਘਟੇ 10% ਤੇ 11% ਡਰੋਪ ਜਿਹੜਾ ਕਰੂਡ ਆਇਲ ਦੇ ਐਕਸਪੋਰਟ ਦੇ ਵਿੱਚ ਆਇਆ, ਕਿਉਂਕਿ ਗਲੋਬਲ ਪ੍ਰਾਈਸਿਸ ਜਿਹੜੀਆਂ ਸੀ ਉਹ ਮਈ ਦੇ ਵਿੱਚ ਨਾਲੋਂ ਉਹ ਘੱਟ ਸੀਗੀਆਂ। ਸੋ ਤੇਲ ਘੱਟ ਨਹੀਂ ਗਿਆ ਹੋ ਸਕਦਾ, ਲੇਕਿਨ ਉਹਨਾਂ ਦੀ ਵੈਲਿਊ ਜਿਹੜੀ ਆ ਉਹ ਘੱਟ ਜ਼ਰੂਰ ਸੀ। ਅਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕਹਿੰਦੇ ਨੇ ਕਿ ਮੇਰਾ ਏਜੰਡਾ ਹੈ ਕਿ ਦੂਸਰੇ ਦੇਸ਼ਾਂ ਨਾਲ ਜਿਹੜਾ ਸਾਡਾ ਵਪਾਰ ਹੈ ਉਹ 2035 ਤੱਕ ਅਮਰੀਕਾ ਨਾਲੋਂ ਦੁੱਗਣਾ ਕਰਨਾ ਅਸੀਂ ਕਿਸੇ ਨਾ ਕਿਸੇ ਤਰੀਕੇ, ਅਤੇ ਉਸੇ ਚੀਜ਼ ਨੂੰ ਉਹਨਾਂ ਨੇ ਦੌੜ ਲਾਈ ਹੋਈ ਹੈ। ਅਤੇ ਸਟੈਟਿਸਟਿਕਸ ਕੈਨੇਡਾ ਵਾਲੇ ਇਹ ਕਹਿੰਦੇ ਨੇ ਕਿ ਯੂ ਐਸ ਏ ਨਾਲੋਂ ਹੋਰਨਾਂ ਮੁਲਕਾਂ ਨਾਲ ਜਿਹੜਾ ਵਪਾਰ ਹੈ ਉਹ 0.7% ਵਧਿਆ ਜੂਨ ਦੇ ਵਿੱਚ, ਅਤੇ ਇਹਦੇ ਵਿੱਚ ਯੂਨਾਈਟਿਡ ਕਿੰਗਡਮ ਨੂੰ ਕੁਛ ਗੋਲਡ ਜਿਹੜਾ ਹੈ, ਸੋਨਾ ਜਿਹੜਾ ਗਿਆ ਉਸਦੇ ਕਰਕੇ, ਕਾਫੀ ਅਨਰੋਟ ਗੋਲਡ ਜਿਹੜਾ ਹੈ ਉਹਦੇ ਕਰਕੇ ਗਿਆ। ਸੋ ਸੇਮ ਟਾਈਮ 'ਤੇ ਇੰਪੋਰਟਸ ਜਿਹੜੀਆਂ ਨੇ ਯੂ ਐਸ ਏ ਤੋਂ ਉਹ ਵਧੀਆ ਨੇ, ਯੂ ਐਸ ਏ ਤੋਂ ਸਮਾਨ ਮੰਗਾਉਣਾ, ਅਤੇ ਇੰਪੋਰਟਸ ਆਫ ਕੰਪਿਊਟਰ ਅਤੇ ਕੰਪਿਊਟਰ ਪੈਰਫਿਲਸ ਜਿਹੜੇ ਨੇ ਇੱਥੋਂ ਜ਼ਿਆਦਾ ਆਉਂਦੇ ਨੇ। ਅਤੇ ਇਸ ਜਿਹੜੀ ਰਿਪੋਰਟ ਹੈ ਫੈਡਰਲ ਗੌਰਮੈਂਟ ਨੇ ਅਨਾਊਂਸ ਕੀਤਾ ਸੀ ਕਿ ਇੱਕ ਸਟ੍ਰੈਟੀਜਿਕ, ਇੱਕ ਬਹੁਤ ਨੀਤੀ ਘੰਡ ਵਾਲਾ ਐਕਸਪੋਰਟਸ ਆਫਿਸ ਜਿਹੜਾ ਕਾਇਮ ਕਰਨਾ ਹੈ ਅਸੀਂ, ਜਿਹਦੇ ਨਾਲ ਕੈਨੇਡੀਅਨ ਬਿਜ਼ਨਸਿਸ ਅਤੇ ਲੈਂਡ ਲੋਕਰੇਟਿਵ ਫੋਰਨ ਕੰਟਰੈਕਟਸ ਨੂੰ ਜਿਹੜਾ ਹੈ ਉਹ ਫਾਇਦਾ ਮਿਲੇਗਾ, ਅਤੇ ਸਿੱਧੀ ਗੱਲਬਾਤ ਜਿਹੜੀ ਆ ਉਹਨਾਂ ਦੀ ਅਸੀਂ ਆਪਸ ਵਿੱਚ ਕਰਵਾ ਸਕਾਂਗੇ। ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਹੁਣ ਕਰ ਲਈਏ ਜੀ, ਜੇ ਮਾਰਕੀਟ ਦੀ ਚੱਲੀ ਹੈ ਤਾਂ ਉਹ ਕਰਨ ਤੋਂ ਪਹਿਲਾਂ ਜਿਹੜਾ ਕਿਉਂ ਨਾ ਵੈਸਟ ਜੈੱਟ ਵਾਲੀ ਕਰ ਲਈਏ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਫਲਾਈਟ ਅਟੈਂਡੈਂਟਸ ਅਤੇ ਯੂਨੀਅਨ ਦੇ ਦਰਮਿਆਨ ਡੀਲ ਨਹੀਂ ਸੀ ਹੋ ਰਹੀ, ਕੱਲ੍ਹ ਰਸਮੀ ਜਾਂ ਸਮਝੌਤਾ ਟੈਂਟੇਟਿਵ ਡੀਲ ਹੋ ਗਈ ਹੈ। ਵੈਸਟ ਜੈੱਟ ਦੇ ਮੁਸਾਫਰਾਂ ਨੂੰ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ 'ਤੇ ਮੰਗਲਵਾਰ ਨੂੰ ਲੰਬੀਆਂ ਕਤਾਰਾਂ ਦਾ ਸਾਹਮਣਾ ਕਰਨਾ ਪਿਆ, ਅਤੇ ਏਅਰਲਾਈਨ ਜਿਹੜੀ ਹੈ ਇੱਕ ਛੋਟੀ ਜਿਹੀ ਸਟ੍ਰਾਈਕ ਤੋਂ ਬਾਅਦ ਜੋ ਸਾਰਾ ਸਿਸਟਮ ਉਥਲ ਪੁਥਲ ਹੋ ਜਾਂਦਾ ਉਸ ਤੋਂ ਬਾਅਦ ਪੈਦਾ ਹੋਈ ਸਥਿਤੀ ਨਾਲ ਅਜੇ ਤੱਕ ਸਟਰਗਲ ਕਰ ਰਹੀ ਹੈ। ਵੈਸਟ ਜੈੱਟ ਅਤੇ ਯੂਨੀਅਨ ਜਿਹੜੀ 4400 ਫਲਾਈਟ ਅਟੈਂਡੈਂਟਸ ਦੀ ਹੈਗੀ, ਉਹਨਾਂ ਦਾ ਕੱਲ੍ਹ ਸਮਝੌਤਾ ਹੋਇਆ ਸੀ ਅਤੇ ਜਿਹਦੇ ਨਾਲ ਹੜਤਾਲ 'ਤੇ ਖਤਮ ਹੋਈ ਸੀ ਅਤੇ ਨਾਲ ਫਲਾਈਟਸ 'ਤੇ ਸ਼ੁਰੂ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਸੀ। ਸੋ ਬੈਕਲੋਗ ਜਿਹੜਾ ਹੈ ਜੋ ਜਮ੍ਹਾਂ ਹੋਈਆਂ ਪਿਛਲੀਆਂ ਫਲਾਈਟਾਂ, ਜਿਹੜੇ ਹੁਣ ਮੁਸਾਫਰ ਨੇ, ਹੁਣ ਇਹ ਕੋਈ ਬੱਸ ਥੋੜ੍ਹਾ ਹੋਇਆ ਕਿ ਰੋਡਵੇਜ਼ ਦੀ ਇੱਕ ਹੋਰ ਲਾ ਦੇਣੀ ਨਾਲ ਅਤੇ ਉਹਨੇ ਸਵਾਰੀਆਂ ਪਹੁੰਚਾ ਦੇਣੀਆਂ ਜਾਂ ਉਹਨਾਂ ਨੇ ਆਪਣੇ ਆਪ ਚਲੇ ਜਾਣਾ, ਸੋ ਉਹਨਾਂ ਨੂੰ ਰੀਬੁਕਿੰਗ ਕਰਨਾ, ਕਿਸੇ ਨੂੰ ਕੈਂਸਲ, ਕਿਸੇ ਨੂੰ ਅਗਲੇ ਦਿਨ, ਕਿਸੇ ਨੂੰ ਹੋਰ ਦਿਨ, ਜਹਾਜ਼ ਤਾਂ ਉਹ ਹੀ ਨੇ ਤਾਂ ਸਾਰੇ ਸਰਵਿਸ 'ਚ ਰਹਿੰਦੇ ਨੇ, ਸੋ ਉਹਨਾਂ ਵੱਲੋਂ ਇਹ ਜਿਹੜੇ ਡਿਲੇ ਟ੍ਰਿਪ, ਕੈਂਸਲ ਟ੍ਰਿਪ ਅਤੇ ਪੈਸੰਜਰ ਜਿਹੜੇ ਨੇ ਉਹਨਾਂ ਨੂੰ ਉਹਨਾਂ ਨੂੰ ਐਡਜਸਟ ਕਰਨਾ ਇਸ ਕੰਮ ਲਈ ਲੱਗੀ ਹੋਈ ਹੈ। ਸਾਰਿਆਂ ਨੂੰ ਸ਼ਾਇਦ ਕਰ ਵੀ ਨਾ ਸਕੇ ਏਅਰਲਾਈਨ, ਅਤੇ ਬੜੀ ਨਾਰਾਜ਼ਗੀ ਜਿਹੜੀ ਉਹ ਮੁਸਾਫਰਾਂ ਦੀ ਹੋ ਸਕਦੀ ਹੈ, ਪਰ ਫਿਰ ਵੀ ਲੱਗੇ ਹੋਏ ਨੇ ਜੀ। ਸੋ ਇਸ ਮਾਮਲੇ 'ਤੇ ਲੰਬੀਆਂ ਕਤਾਰਾਂ ਜਿਹੜੀਆਂ ਸੀ ਏਅਰਪੋਰਟ 'ਤੇ, ਕੈਲਗਰੀ ਇੰਟਰਨੈਸ਼ਨਲ ਏਅਰਪੋਰਟ 'ਤੇ ਦੇਖਣ ਨੂੰ ਮਿਲੀਆਂ, ਅਸੀਂ ਗੱਲ ਕਰੀਏ, ਕਿਉਂਕਿ ਇੱਕ ਤਾਂ ਏਅਰਲਾਈਨ ਸਾਡੇ ਸ਼ਹਿਰ ਦੀ ਹੈ, ਕੈਲਗਰੀ ਬੇਸਡ ਏਅਰਲਾਈਨ ਹੈ, ਭਾਵੇਂ ਕਿ ਬਹੁਤ ਦੁਨੀਆ ਦੇ ਵਿੱਚ ਐਕਸਪੈਂਡ ਕਰ ਚੁੱਕੀ ਹੈ, ਪਰ ਫਿਰ ਵੀ ਇੱਥੇ ਇਹੋ ਜਿਹਾ ਸਿਸਟਮ ਵੇਖਣ ਨੂੰ ਮਿਲਿਆ ਜੀ। ਖੈਰ ਇਹ ਅਪਡੇਟ ਸੀਗੀ ਜੀ। ਅਤੇ ਯੂ ਐਸ ਏ ਦੀ ਜ਼ਰਾ ਗੱਲ ਕਰ ਲਈਏ, ਅਮਰੀਕਾ ਅਤੇ ਇਰਾਨ ਵਿਚਕਾਰ ਚੱਲ ਰਹੀ ਜੰਗ ਅਤੇ ਡਿਪਲੋਮੈਟਿਕ ਖਿੱਚੋਤਾਣ ਦੌਰਾਨ ਅਮਰੀਕੀ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਤਹਿਰਾਨ ਦੀ ਲੀਡਰਸ਼ਿਪ ਭਾਵ ਇਰਾਨ 'ਤੇ ਬੜੇ ਗੰਭੀਰ ਦੋਸ਼ ਲਾਏ। ਉਹਨਾਂ ਕਿਹਾ ਕਿ ਇਰਾਨੀ ਆਗੂਆਂ ਦੇ ਰਵੱਈਏ ਦੇ ਵਿੱਚ ਬੇਹੱਦ ਦੋਗਲਾਪਣ ਹੈ, ਅਤੇ ਟਰੰਪ ਇਹ ਵੀ ਮੰਨਦੇ ਨੇ ਕਿ ਇਰਾਨੀ ਲੀਡਰਸ਼ਿਪ ਜੋ ਗੱਲਾਂ 'ਤੇ ਫਲਿੱਪ ਫਲੋਪ ਕਰ ਜਾਂਦੀ ਹੈ ਅਤੇ ਜਾਂ ਸਮਝੌਤਾ ਅਜੇ ਤੱਕ ਕਿਸੇ ਪਾਸੇ ਲੱਗਦਾ ਨਹੀਂ ਹੈ, ਇਸ ਵਿੱਚ ਜਿਹੜਾ ਇਰਾਨ ਦੀ ਲੀਡਰਸ਼ਿਪ ਦਾ ਇੱਕ ਰਵੱਈਆ ਹੈ ਉਹਦੇ ਕਰਕੇ ਉਹਨਾਂ ਨੂੰ ਪਰੇਸ਼ਾਨੀ ਹੈ। ਸੋ ਇੱਥੇ ਤੱਕ ਕਿ ਇਹ ਵੀ ਕਿਹਾ ਜਾ ਰਿਹਾ ਸੀ, ਇੱਕ ਬੜੇ ਵੱਡੇ ਮੀਡੀਆ ਅਦਾਰੇ ਦੀ ਇਹ ਹੈਡਿੰਗ ਸੀ, ਐਨ ਐਂਗਰੀ ਟਰੰਪ ਸਟਰਗਲਸ ਟੂ ਅੰਡਰਸਟੈਂਡ ਇਰਾਨਸ ਡਿਫਾਇੰਟ ਲੀਡਰਸ। ਸੋ ਗੁੱਸੇ ਵਿੱਚ ਆਏ ਹੋਏ ਟਰੰਪ ਇਰਾਨ ਦੇ ਆਗੂਆਂ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ, ਅਤੇ ਵਿਵਾਦ ਦੀ ਸਭ ਤੋਂ ਵੱਡੀ ਜੜ ਸਟ੍ਰੇਟ ਆਫ ਫਾਰਮੂਜ਼ ਦੱਸਿਆ ਜਾ ਰਿਹਾ, ਜਿੱਥੇ ਤੇਲ ਦੇ ਅਤੇ ਹੋਰਨਾਂ ਚੀਜ਼ਾਂ ਦੇ ਕਮਰਸ਼ੀਅਲ ਸ਼ਿਪ ਜਿਹੜੇ ਨੇ ਲੰਘਦੇ ਨੇ। ਯੂ ਐਸ ਏ ਵਾਲਿਆਂ ਦਾ ਦਾਅਵਾ ਹੈ ਕਿ ਸਮਝੌਤਾ ਹੋ ਗਿਆ, ਸਮਝੋ ਬਸ ਗੱਲ ਹੋਣ ਵਾਲੀ ਹੈ, ਪਰ ਇਰਾਨ ਦੇ ਇਸ ਅਹਿਮ ਸਮੁੰਦਰੀ ਰਸਤੇ ਤੋਂ ਲੰਘਣ

ਵਾਲੇ ਜਹਾਜ਼ਾਂ ਤੇ ਫੀਸ ਵਸੂਲਣ ਦੀ ਜਿਹੜੀ ਮੰਗ ਹੈ ਉਹਦੇ ਤੇ ਡਟਿਆ ਇਰਾਨ ਤੇ ਅੜਿਆ ਹੋਇਆ। ਇਹਨੂੰ ਅਮਰੀਕਾ ਵਾਲੇ ਰਿਜੈਕਟ ਕਰ ਦਿੰਦੇ ਨੇ ਤੇ ਇਸੇ ਕਰਕੇ ਗਲੋਬਲ ਮਾਰਕੀਟ ਵਿੱਚ ਲਗਾਤਾਰ ਉਤਰਾਅ ਚੜਾਅ ਵੇਖਣ ਨੂੰ ਮਿਲ ਰਹੇ ਨੇ ਤੇ ਇਹਦਾ ਅਸਰ ਆਮ ਖਪਤਕਾਰਾਂ ਤੇ ਪੈ ਰਿਹਾ। ਹੁਣ ਫਰਵਰੀ ਮਹੀਨੇ ਦੇ ਵਿੱਚ ਅਮਰੀਕੀ ਹਵਾਈ ਹਮਲੇ ਦੇ ਵਿੱਚ ਸਰਵਉੱਚ ਨੇਤਾ ਜਿਹੜੇ ਨੇ ਜੀ ਇਰਾਨ ਦੇ ਆਇਤੁੱਲਾ ਅਲੀ ਖਮੇਨੇਈ ਦੀ ਮੌਤ ਤੋਂ ਬਾਅਦ ਟਰੰਪ ਤੇ ਇਹ ਉਮੀਦ ਲਾਈ ਬੈਠੇ ਸੀ ਕਿ ਉੱਥੇ ਤੇ ਜੀ ਬਗਾਵਤ ਹੋ ਜਾਣੀ ਹੈ ਤੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਜਿਹੜੀ ਨਵੀਂ ਸਰਕਾਰ ਬਣਨੀ ਹੈ ਤੇ ਉਹਦੇ ਵਿੱਚ ਸਾਡਾ ਯੋਗਦਾਨ ਹੋਣਾ ਚਾਹੀਦਾ। ਉਹ ਤੇ ਇਸ ਤਰ੍ਹਾਂ ਦੀਆਂ ਆਸਾਂ ਲਾਈ ਬੈਠੇ ਸੀ ਪਰ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਸਰਕਾਰ ਹੈ ਉਹਨਾਂ ਨੇ ਖਮੇਨੇਈ ਦੇ ਪੁੱਤਰ ਮੁਜਤਬਾ ਖਮੇਨੇਈ ਨੂੰ ਨਵਾਂ ਲੀਡਰ ਵੀ ਬਣਾ ਦਿੱਤਾ, ਸੁਪਰੀਮ ਲੀਡਰ ਵੀ। ਤੇ ਅਮਰੀਕੀ ਜਿਹੜੇ ਨੇ ਵਿਸ਼ਲੇਸ਼ਕ ਅਨੁਸਾਰ ਨਵੇਂ ਇਰਾਨੀ ਨੇਤਾ ਜਿਹੜੇ ਨੇ ਅਮਰੀਕਾ ਪ੍ਰਤੀ ਵੱਧ ਸਖ਼ਤ ਵਧੇਰੇ ਸਖ਼ਤ ਏਜੰਡਾ ਰੱਖਦੇ ਨੇ ਤੇ ਪਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੇ ਸਮਰਥਕ ਨੇ, ਭਾਵੇਂ ਅਮਰੀਕਾ ਜੋ ਮਰਜ਼ੀ ਕਹੀ ਜਾਵੇ ਪਰ ਅੰਦਰ ਖਾਤੇ ਇਹੋ ਕਹਾਣੀ ਹੈ। ਹੁਣ ਮਾਹਰ ਇਹ ਵੀ ਮੰਨਦੇ ਨੇ ਕਿ 1979 ਦੇ ਵਿੱਚ ਜੋ ਇਸਲਾਮਿਕ ਕ੍ਰਾਂਤੀ ਇਰਾਨ ਦੇ ਵਿੱਚ ਆਈ ਉਸ ਤੋਂ ਲੈ ਕੇ ਹੁਣ ਤੱਕ ਅਮਰੀਕੀ ਪ੍ਰਸ਼ਾਸਨ ਭਾਵ ਅਮਰੀਕਾ ਦੇ ਜਿਹੜੇ ਪ੍ਰੈਜੀਡੈਂਟ ਹੋਏ ਨੇ ਇਰਾਨ ਦੇ ਸਿਆਸੀ ਅਤੇ ਧਾਰਮਿਕ ਢਾਂਚੇ ਨੂੰ ਸਹੀ ਤਰੀਕੇ ਨਾਲ ਸਮਝਣ ਵਿੱਚ ਨਾਕਾਮ ਰਹੇ ਨੇ, ਜਿਹਦੇ ਵਿੱਚ ਲੰਬੀ ਲਿਸਟ ਹੈ ਉਹਨਾਂ ਦੇ ਸਾਬਕਾ ਰਾਸ਼ਟਰਪਤੀਆਂ ਦੀ। 1980 ਦੇ ਵਿੱਚ ਕਹਿੰਦੇ ਜਿਮੀ ਕਾਰਟਰ ਪ੍ਰੈਜੀਡੈਂਟ ਸਨ ਅਤੇ ਉਹਨਾਂ ਨੇ ਜੋ 52 ਅਮੈਰੀਕਨ ਕੈਪਟਿਵ ਸਨ, ਅਮਰੀਕੀ ਬੰਧਕ ਸੀ, ਉਹਨਾਂ ਨੂੰ ਛਡਾਉਣ ਲਈ ਗੁਪਤ ਗੱਲਬਾਤ ਕੀਤੀ ਅਤੇ ਆਇਤੁੱਲਾ ਖਮੇਨੇਈ ਉਸ ਵੇਲੇ ਜਿਹੜੇ ਸੀਗੇ ਜੀ ਖਮੇਨੇਈ ਨੇ ਸਮਝੌਤਾ ਰੱਦ ਕੀਤਾ ਸੀ ਅਤੇ ਰੈਸਕਿਊ ਮਿਸ਼ਨ ਜਿਹੜਾ ਸੀ ਉਹ ਫੇਲ ਹੋ ਗਿਆ ਸੀ। ਰੋਨਲਡ ਰੀਗਨ 1985 ਦੇ ਵਿੱਚ ਅਤੇ ਕੌਂਟਰ ਹਥਿਆਰਾਂ ਦੀ ਇੱਕ ਇਰਾਨ ਦੇ ਨਾਲ ਉਹਨਾਂ ਨੇ ਗੁਪਤ ਡੀਲ ਕੀਤੀ ਸੀ, ਪੋਲੀਟੀਕਲ ਸਕੈਂਡਲ ਬਣ ਗਿਆ, ਕੋਈ ਸਾਹਮਣੇ ਕਿਉਂਕਿ ਨਹੀਂ ਉੱਧਰੋਂ ਕੋਈ ਖਾਸ ਬੰਦਾ ਨਹੀਂ ਸੀ ਸਾਹਮਣੇ ਆਇਆ। ਫਿਰ ਬਿਲ ਕਲਿੰਟਨ ਉਹਨਾਂ ਨੇ ਉੱਥੇ ਦੇ ਪ੍ਰੈਜੀਡੈਂਟ ਜਿਹੜੇ ਮੁਹੰਮਦ ਖਾਤਮੀ ਨਾਲ ਕੋਈ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕੀਤੀ। ਇਰਾਨੀ ਹਾਰਡਲਾਈਨਰ ਜਿਹੜੇ ਸੀਗੇ ਜੀ ਅਤੇ ਅਲੀ ਖਮੇਨੇਈ ਨੇ ਇਹ ਜਿਹੜੀ ਪਹਿਲਕਦਮੀ ਸੀ ਇਹਨੂੰ ਰੱਦ ਕਰ ਦਿੱਤਾ, ਸੋ ਉੱਥੇ ਵੀ ਪਿੱਛੇ ਹਟਣਾ ਪਿਆ। ਫਿਰ ਬਰਾਕ ਓਬਾਮਾ ਉਹਨਾਂ ਨੇ ਤਕਰੀਬਨ 20 ਮਹੀਨੇ ਡਿਸਕਸ਼ਨ ਕੀਤੀ ਇਰਾਨ ਦੇ ਨਾਲ ਅਤੇ ਲੰਬੀ ਡਿਪਲੋਮੇਸੀ ਤੋਂ ਬਾਅਦ ਇੱਕ ਨਿਊਕਲੀਅਰ ਸਮਝੌਤਾ ਹੋਇਆ। ਟਰੰਪ ਨੇ 2018 'ਚ ਆ ਕੇ ਉਹ ਸਮਝੌਤਾ ਕੈਂਸਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਇਹ ਤਾਜ਼ਾ ਸਥਿਤੀ ਜੋ ਆਪ ਜੀ ਦੇ ਸਾਹਮਣੇ ਆ। ਕੁਛ ਉਹਨਾਂ ਦੇ ਆਪਣੇ ਹੀ ਐਕਸਪਰਟ ਜਿਹੜੇ ਨੇ USA ਦੇ, ਜਿਨ੍ਹਾਂ ਵਿੱਚ ਕੈਨੇਥ ਪੋਲੈਕ ਸਾਬਕਾ CIA ਦੇ ਐਕਸਪਰਟ ਨੇ, ਉਹ ਕਹਿੰਦੇ ਨੇ ਕਿ ਟਰੰਪ ਅਮਰੀਕਾ ਦੀ ਇਰਾਨ ਨਾਲ ਜਿਹੜੀ ਨਿਰਾਸ਼ਾ ਆ ਉਹਦੀ ਬਹੁਤ ਵੱਡੀ ਮਿਸਾਲ ਨੇ। ਕਹਿੰਦੇ ਕਿ ਇਰਾਨ ਨਾਲ ਡੀਲ ਕਰਨ ਦੇ ਸਭ ਤੋਂ ਵੱਡੇ ਚਾਹਵਾਨ ਹੈ, ਤਾਕਤ ਦੀ ਵਰਤੋਂ ਵੀ ਬਹੁਤ ਜ਼ਿਆਦਾ ਕੀਤੀ ਪਰ ਦੋਵਾਂ ਤਰੀਕਿਆਂ ਨਾਲ ਉਹਨਾਂ ਨੂੰ ਡਿਜ਼ਾਇਰਡ ਰਿਜ਼ਲਟ ਨਹੀਂ ਮਿਲ ਰਹੇ। ਅਤੇ ਇਸ ਤੋਂ ਇਲਾਵਾ ਸੁਜ਼ਾਨ ਮਲੋਨੀ ਜੋ ਕਿ ਬਰੁਕਿੰਗਸ ਇੰਸਟੀਚਿਊਟ ਦੇ ਐਕਸਪਰਟ ਨੇ, ਉਹਨਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਅਮਰੀਕਾ ਦੇ ਵਿੱਚ ਜਿਹੜੇ ਪੋਲਿਸੀ ਮੇਕਰ ਨੇ ਉਹਨਾਂ ਨੇ ਇਸਲਾਮਿਕ ਰਿਪਬਲਿਕ ਵਿਚਲੀ ਅਕੀਦਤ ਅਤੇ ਉੱਥੇ ਦੀ ਜਿਹੜੀ ਅੰਦਰੂਨੀ ਸ਼ਕਤੀ ਹੈ ਉਹਨੂੰ ਸਹੀ ਨਹੀਂ ਮਿੱਥਿਆ, ਘੱਟ ਮਿੱਥਿਆ। ਅਮਰੀਕੀ ਅਧਿਕਾਰੀਆਂ ਦਾ ਇਰਾਨ ਦੀ ਚੋਟੀ ਦੇ ਨੇਤਾਵਾਂ ਨਾਲ ਕਦੇ ਸੰਪਰਕ ਸਿੱਧਾ ਨਹੀਂ ਰਿਹਾ, ਉਹਨਾਂ ਨੂੰ ਹੇਠਲੇ ਲੈਵਲ ਦੇ ਬੰਦਿਆਂ ਨਾਲ ਹੀ ਨਜਿੱਠਣਾ ਪੈਂਦਾ। ਡੈਨਿਸ ਰੌਸ ਸਾਬਕਾ ਜਿਹੜੇ ਅਮਰੀਕੀ ਡਿਪਲੋਮੈਟ ਨੇ ਉਹ ਕਹਿੰਦੇ ਨੇ ਕਿ ਇਰਾਨੀ ਸਾਡੇ ਨਾਲੋਂ ਸਾਨੂੰ ਬੈਟਰ ਸਮਝਦੇ ਨੇ ਅਤੇ ਉਹ ਜਲਦਬਾਜ਼ੀ ਨੂੰ ਆਪਣੀ ਤਾਕਤ ਵਜੋਂ ਵਰਤਦੇ ਨੇ ਅਤੇ ਅਸੀਂ ਕੰਮ ਜਲਦੀ ਨਿਪਟਾਉਣਾ ਚਾਹੁੰਦੇ ਹਾਂ ਜਦਕਿ ਉਹ ਮੰਨਦੇ ਕਿ ਸਮਾਂ ਉਹਨਾਂ ਦੇ ਪੱਖ ਵਿੱਚ ਹੈ। ਸੋ ਇਸ ਸਾਰੇ ਅਨਸਰਟਨਟੀ ਅਤੇ ਸਟ੍ਰੈਸ ਦੇ ਮਾਹੌਲ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿਗੜੇ ਸੰਬੰਧ, ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ 'ਤੇ ਵੀ ਸਵਾਲ ਅੰਦਰ ਖਾਤੇ ਉੱਠਣ ਲੱਗੇ ਨੇ ਅਤੇ ਤੁਰੰਤ ਝੁਕਾਉਣਾ ਜਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਝੁਕਾਉਣਾ ਜਾਂ ਡੀਲ ਕਰਨ ਲਈ ਮਜਬੂਰ ਕਰਨ ਦੀ ਜਿਹੜੀ ਨੀਤੀ ਹੈ ਅਤੇ ਵਾਰ ਵਾਰ ਇਹ ਗੱਲਾਂ ਕਰਨੀਆਂ ਕਿ ਉਹ ਤਾਂ ਬੜੇ ਚਾਹਵਾਨ ਨੇ ਛੇਤੀ ਸਮਝੌਤਾ ਕਰਨ ਦੇ, ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਕੋਈ ਬਹੁਤਾ ਜਿਹੜਾ ਉਹ

0: ਬਹੁਤਾ ਕੁਛ ਨਹੀਂ ਸੀਰੀਅਸਲੀ ਲੈ ਰਹੇ ਘੱਟੋ ਘੱਟ ਜੋ ਮੌਜੂਦਾ ਇਰਾਨੀ ਲੀਡਰ ਨੇ। ਖੈਰ ਅਮਰੀਕਾ ਵੱਲੋਂ ਵੀ ਜੋ ਕੁਛ ਹੁਣ ਤੱਕ ਕੀਤਾ ਜਾ ਰਿਹਾ ਚਾਹੇ ਵਪਾਰ ਨੂੰ ਲੈ ਕੇ ਹੋਵੇ ਜਾਂ ਵਿਸ਼ਵ ਕੂਟਨੀਤੀ ਨੂੰ ਜਾਂ ਪੋਲੀਟਿਕਸ ਨੂੰ ਤੇ ਜਾਂ ਉਹਨਾਂ ਦੇ ਆਪਣੇ ਕੰਮਕਾਜ ਚਲਾਉਣ ਦੇ ਤਰੀਕੇ ਨੂੰ, ਉਸ ਵਿੱਚ ਇੱਕ ਹੋਰ ਕੜੀ ਉਸ ਵੇਲੇ ਜੁੜਦੀ ਹੈ ਜਦੋਂ US ਸਟੇਟ ਡਿਪਾਰਟਮੈਂਟ ਨੇ ਕਾਂਗਰਸ ਨੂੰ ਨੋਟੀਫਾਈ ਕੀਤਾ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ 5 ਮਿਸ਼ਨ ਨੇ, ਵੈਸੇ ਅੰਬੈਸੀ ਤੇ ਮੁਲਕਾਂ ਦੇ ਵੀ ਇੱਕ ਦੂਸਰੇ ਦੇ ਜਿਨ੍ਹਾਂ ਨਾਲ ਸੰਬੰਧ ਹੋਣ ਹੁੰਦੀ ਹੈ, ਫਿਰ ਹੋਰ ਜ਼ਿਆਦਾ ਕੰਮਕਾਜ ਲਈ ਕੌਂਸਲੇਟ ਆਫਿਸ ਹੁੰਦੇ ਨੇ ਜਿਵੇਂ ਕਿ ਕੈਨੇਡਾ ਵਾਲਿਆਂ ਦੇ ਇੰਡੀਆ ਵਿੱਚ ਹੈਗੇ ਨੇ, ਇੰਡੀਆ ਵਾਲਿਆਂ ਦੇ ਕੈਨੇਡਾ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਕੌਂਸਲੇਟ ਆਫਿਸ ਨੇ। ਸੋ ਨੋਟਿਸ ਜਿਹੜਾ ਹੈ ਇਹ ਕੰਗਰੈਸ਼ਨਲ ਕਮੇਟੀ ਦੇ ਮੈਂਬਰਾਂ ਨੂੰ ਦਿੱਤਾ ਗਿਆ ਪਿਛਲੇ ਹਫ਼ਤੇ, ਉਸ ਵਿੱਚ ਸਟੇਟ ਡਿਪਾਰਟਮੈਂਟ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅਸੀਂ ਕੁਛ ਪੋਸਟਾਂ ਜਿਹੜੀਆਂ ਕੌਂਸਲੇਟ ਆਫਿਸ ਨੇ ਆਪਣੇ ਉਹਨਾਂ ਨੂੰ ਬੰਦ ਕਰਨਾ ਹੈ, ਜਿਨ੍ਹਾਂ ਵਿੱਚ ਸੇਂਟ ਜੋਰਜਸ, ਗਰਨੇਡਾ, ਨਗੋਇਆ, ਜਪਾਨ ਅਤੇ ਜਿਹੜਾ ਹੈ ਮੈਡਾਨ ਇੰਡੋਨੇਸ਼ੀਆ, ਡੁਆਲਾ ਕੈਮਰੂਨ ਅਤੇ ਵਿਨੀਪੈਗ ਕੈਨੇਡਾ। ਸੋ USA ਵਾਲਿਆਂ ਨੇ ਵਿਨੀਪੈਗ ਕੈਨੇਡਾ ਦੇ ਵਿੱਚ ਆਪਣਾ ਕੌਂਸਲੇਟ ਬੰਦ ਕਰ ਦਿੱਤਾ ਹੈ ਜੀ। ਸੋ 5 ਕੀਤੇ ਨੇ ਅਤੇ ਆਮ ਤੌਰ 'ਤੇ ਬਹੁਤ ਘੱਟ ਜਿਹੜਾ ਹੈ ਹੁੰਦਾ, ਪਰ ਇਹ ਐਕਸਪੈਕਟ ਕੀਤਾ ਜਾ ਰਿਹਾ ਸੀ ਅਤੇ ਇਹ ਐਕਸਪੈਕਟਡ ਸੀ ਕਿਉਂਕਿ ਇੱਕ ਬਹੁਤ ਘੱਟ ਐਗਜ਼ਾਮਪਲ ਹੈ ਕਿ USA ਵਾਲੇ ਮਲਟੀਪਲ ਫੋਰਨ ਮਿਸ਼ਨ ਡਾਊਨ ਸਾਈਜ਼ਿੰਗ ਦੇ ਵਿੱਚ ਇਸ ਤਰ੍ਹਾਂ ਬੰਦ ਕਰ ਦੇਣ ਅਤੇ ਇਹ ਅਤੇ ਖਾਸ ਤੌਰ 'ਤੇ ਜਦੋਂ ਕਿ ਜੀਓ ਪੋਲੀਟੀਕਲ ਕਿਸੇ ਸਿਚੁਏਸ਼ਨ ਦੇ ਨਾਲ ਨਾ ਜੁੜੇ ਹੋਣ। ਪਿਛਲੇ ਸਾਲ ਵੀ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਂਦਿਆਂ ਹੀ ਸਟੇਟ ਡਿਪਾਰਟਮੈਂਟ ਨੇ ਤਕਰੀਬਨ 1 ਦਰਜਨ ਫੋਰਨ ਮਿਸ਼ਨ ਨੂੰ ਬੰਦ ਕਰਨ ਦਾ ਕੰਮ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ ਸੀ। ਸੋ ਇਹ ਅਤੇ ਕਈ ਮੀਡੀਆ ਆਊਟਲੈਟਸ ਨੇ ਜਾਣਕਾਰੀ ਦਿੱਤੀ ਸੀ ਕਿ ਰਿਪਬਲਿਕਨ ਪ੍ਰੈਜੀਡੈਂਟ ਜਿਹੜੇ ਨੇ ਉਹ US ਬਿਊਰੋਕ੍ਰੇਸੀ ਨੂੰ ਟ੍ਰਾਂਸਫਾਰਮ ਕਰਨਾ ਚਾਹੁੰਦੇ ਨੇ ਜੋ ਕਿ ਅਮਰੀਕਾ ਫਸਟ ਏਜੰਡੇ ਨੂੰ ਲਾਗੂ ਕਰਨ ਦੇ ਵਿੱਚ ਉਹਨਾਂ ਦੇ ਇਸ਼ਾਰਿਆਂ 'ਤੇ ਚੱਲਦੀ ਹੋਵੇ। ਸੋ ਅਮਰੀਕਾ ਵੱਲੋਂ ਇਹ ਕੁਛ ਆਪਣੇ ਕੌਂਸਲੇਟ ਆਫਿਸ ਬੰਦ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 1 ਕੈਨੇਡਾ ਦੇ ਵਿੱਚ ਹੈ ਜੀ। ਇੱਕ ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਸ਼ੇਅਰ ਕਰਦੇ ਹਾਂ।
1: ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂੰਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
4: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ

ਰੇਟ ਲੈਣ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ। ਅਗਰ ਤੁਸੀਂ ਟਰੱਕ ਓਨਰ ਆਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ ਤਾਂ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਣ ਦਾ ਦਾਅਵਾ ਕਰਦੇ ਹਨ। ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਹੈ 587-832-1208। ਸੋਨਿਕ ਇੰਸ਼ੋਰੈਂਸ। ਵਾਈ ਵਾਈ ਸੀ ਹੋਮ ਕੇਅਰ। ਅਗਰ ਤੁਹਾਡੇ ਘਰ ਵਿੱਚ ਬਜ਼ੁਰਗ ਹਨ ਜਿਨ੍ਹਾਂ ਨੂੰ ਸਾਂਭ ਸੰਭਾਲ ਦੀ ਲੋੜ ਹੈ ਤਾਂ ਵਾਈ ਵਾਈ ਸੀ ਹੋਮ ਕੇਅਰ ਦੇ ਵੀਰਪਾਲ ਕੌਰ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ ਵਾਈ ਵਾਈ ਸੀ ਹੋਮ ਕੇਅਰ ਤੁਹਾਡੇ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਿਆ ਜਾਵੇਗਾ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-760-0983 'ਤੇ ਕਾਲ ਕਰ ਲਓ। ਓਐਸਐਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਓਐਸਐਸ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ। ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ 587-617-4096 ਓਐਸਐਸ ਸਮਾਈਲ ਮੈਡੀਕਲ। ਮਰਸੀਡੀਜ਼ ਬੈਂਜ ਕੰਟਰੀ ਹਿਲਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ। ਕੰਟਰੀ ਹਿਲਜ਼ ਮਰਸੀਡੀਜ਼ ਬੈਂਜ ਦਾ ਇੱਕ ਵੱਡਾ ਸ਼ੋਰੂਮ ਹੈ। ਇੱਥੋਂ ਤੁਸੀਂ ਵੱਡੀਆਂ ਵਧੀਆ ਡੀਲਾਂ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ। ਗੌਰਵ ਸ਼ਰਮਾ ਦਾ ਫੋਨ ਹੈ 403-903-6657। ਪੰਜਾਬ ਇੰਸ਼ੋਰੈਂਸ। ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਨਾਲ ਸੰਪਰਕ ਕਰ ਲਓ। ਲਾਈਫ ਇੰਸ਼ੋਰੈਂਸ, ਸੁਪਰਵਿਜ਼ਰ ਇੰਸ਼ੋਰੈਂਸ ਅਤੇ ਮਾਰਗੇਜ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਹਾਸਲ ਕਰਨ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰ ਲਓ 403-404-3500। ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ 'ਤੇ ਵਿਜ਼ਿਟ ਵੀ ਕਰ ਸਕਦੇ ਹੋ। ਮਦਰ ਇੰਡੀਆ ਰੈਸਟੋਰੈਂਟ ਨੌਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਸਥਿਤ ਇਹ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ। ਇੱਥੇ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਸ਼ਾਮ 4 ਵਜੇ ਤੱਕ 40 ਤੋਂ ਵੱਧ ਆਈਟਮਾਂ ਦਾ ਬਫੇ ਲੱਗਦਾ। 40 ਤੱਕ ਗੈਸਟ ਬੈਠ ਕੇ ਖਾਣਾ ਖਾ ਸਕਦੇ ਨੇ। ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ। ਫੋਨ ਨੰਬਰ ਹੈ 403-936-7777-403-936-7777। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪਿਕਸਲ ਫੋਟੋ ਸਟੂਡੀਓ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ। ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਵੀ ਕੰਟਰੀ ਦੀ ਪਾਸਪੋਰਟ ਫੋਟੋ, OCI, US ਵੀਜ਼ਾ ਜਾਂ ਕਿਸੇ ਕਿਸਮ ਦੀ ਗਵਰਨਮੈਂਟ ID ਦੀ ਫੋਟੋ ਸਿਰਫ $7 ਵਿੱਚ ਬਣਵਾ ਸਕਦੇ ਹੋ। ਟੌਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ, ਬੇਬੀ ਫੋਟੋ, ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਫੋਟੋ ਪ੍ਰਿੰਟਿੰਗ ਵੀ ਵਧੀਆ ਕੁਆਲਿਟੀ ਵਿੱਚ ਕਰਦੇ ਨੇ ਪਿਕਸਲ ਫੋਟੋ ਸਟੂਡੀਓ। ਫੋਨ 403-947-0060। ਆਹ ਹੁਣ ਬਾਕੀ ਦੀਆਂ ਖਬਰਾਂ ਵੱਲ ਚੱਲਦੇ ਹਾਂ ਜੀ। ਪ੍ਰੋਗਰਾਮ ਦੇ ਵਿੱਚ ਤਕਰੀਬਨ ਸਾਡੇ ਕੋਲ ਕਾਫੀ ਸਾਰੀਆਂ ਖਬਰਾਂ ਜੀ ਬਾਕੀ ਨੇ। ਨੈਨੋ ਰਿਸਰਚ ਪੋਲ ਦੇ ਇੱਕ ਨਵੇਂ ਸਰਵੇਖਣ ਤੋਂ ਪਤਾ ਲੱਗਦਾ ਕਿ ਕੰਜ਼ਰਵੇਟਿਵ ਪਾਰਟੀ ਕੋਲ ਮਾਰਕ ਕਾਰਨੀ ਨੂੰ ਚੈਲੇਂਜ ਕਰਨ ਵਾਲਾ ਅੱਜ ਦੀ ਤਾਰੀਖ ਵਿੱਚ ਕੋਈ ਨਹੀਂ ਹੈ ਜੀ। ਇਹ ਸਰਵੇਖਣ ਬਾਈ ਫੋਨ ਅਤੇ ਆਨਲਾਈਨ 28 ਤੋਂ 30 ਦਰਮਿਆਨ ਕੈਨੇਡੀਅਨਾਂ ਨੂੰ ਕੀਤਾ ਗਿਆ, ਜਿਸ ਵਿੱਚ ਕੰਜ਼ਰਵੇਟਿਵ ਪੋਲੀਟੀਸ਼ੀਅਨ ਦੀ ਲਿਸਟ ਲੋਕਾਂ ਨੂੰ ਦਿੱਤੀ ਗਈ ਅਤੇ ਇਹ ਪੁੱਛਿਆ ਗਿਆ ਕਿ ਇਹਨਾਂ ਵਿੱਚੋਂ ਕਿਹੜਾ ਹੈ ਜੋ ਮਾਰਕ ਕਾਰਨੀ ਨੂੰ ਹਰਾ ਸਕਦਾ ਹੈ ਕਿ ਜੇ ਉਹ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਬਣ ਜਾਵੇ। ਸਰਵੇਖਣ ਦੇ ਨਤੀਜਿਆਂ ਦੇ ਮੁਤਾਬਕ 16% ਨੇ ਕਿਹਾ ਕਿ ਸਾਬਕਾ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਮਾਰਕ ਕਾਰਨੀ ਨੂੰ ਹਰਾ ਸਕਦੇ ਨੇ, ਜਦਕਿ ਮੌਜੂਦਾ ਵਿਰੋਧੀ ਧਿਰ ਦੇ ਆਗੂ ਪੀਅਰ ਪੋਲੀਐਵ ਨੂੰ ਇਸ ਮਾਮਲੇ ਦੇ ਵਿੱਚ ਦੂਸਰੇ ਨੰਬਰ 'ਤੇ ਰੱਖਿਆ ਗਿਆ ਅਤੇ ਉਹਨਾਂ ਨੂੰ 15% ਵੋਟਾਂ ਹਾਸਲ ਹੋਈਆਂ। ਓਨਟੇਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ 11% ਵੋਟਾਂ ਹਾਸਲ ਹੋਈਆਂ। ਬਟ ਖਾਸ ਗੱਲ ਇਹ ਹੈ ਕਿ 33% ਕੈਨੇਡੀਅਨ ਇਹ ਮੰਨਦੇ ਨੇ ਕਿ ਮਾਰਕ ਕਾਰਨੀ ਨੂੰ ਇਹਨਾਂ ਵਿੱਚੋਂ ਕੋਈ ਨਹੀਂ ਹਰਾ ਸਕਦਾ। ਜਿਹੜੇ ਹੋਰ ਕੰਜ਼ਰਵੇਟਿਵ ਆਗੂ ਜਿਨ੍ਹਾਂ ਦਾ ਨਾਮ ਇਸ ਵਿੱਚ ਸ਼ਾਮਲ ਕੀਤਾ ਗਿਆ ਉਹ ਪੀਟਰ ਮਕੇ, ਰੋਨਾ ਐਮਬਰੋਜ, ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ, ਜੀਨ ਚੈਰਿਸਟ, ਲੀਸਾ ਰਾਈਟ,

ਤੇ ਇਹਨਾਂ ਨੂੰ 10% ਤੋਂ ਘੱਟ ਵੋਟਾਂ ਜਿਹੜੀਆਂ ਇਕੱਲੇ ਤੌਰ 'ਤੇ ਮਿਲੀਆਂ। ਜਦਕਿ ਸਾਬਕਾ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਅਤੇ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ, ਮਾਰਕ ਮਲਰੋਨੀ, ਇਰਾਨੋ ਟੂਲੇ, ਐਂਡਰਿਊ ਸ਼ੀਅਰ, ਲੈਸਲਨ ਲੀਵਿਸ ਅਤੇ ਹੋਰ ਕਈ ਜਿਹੜੇ ਨੇ ਉਹਨਾਂ ਨੂੰ ਸਿਰਫ 5% ਤੋਂ ਵੀ ਘੱਟ ਵੋਟਾਂ ਜਾਂ ਹਮਾਇਤ ਇਸ ਪੱਖੋਂ ਹਾਸਲ ਹੋਈ ਕਿ ਉਹ ਮਾਰਕ ਕਾਰਨੀ ਨੂੰ ਚੈਲੇਂਜ ਕਰ ਸਕਦੇ ਨੇ ਅਤੇ 15% ਕੈਨੇਡੀਅਨ ਜਿਹੜੇ ਨੇ ਕਿ ਉਸ ਵਿੱਚ ਜੋ ਪੀਅਰ ਪੋਲੀ ਐਪ ਨੂੰ ਜੋ ਕਰਦੇ ਨੇ ਇਹ ਉਹਨਾਂ ਲਈ ਕੋਈ ਬਹੁਤੀ ਚੰਗੀ ਗੱਲ ਨਹੀਂ ਜਿਹੜੀ ਆ ਉਹ ਨਜ਼ਰ ਆ ਰਹੀ। ਇਸ ਨੂੰ ਦੋ ਤਰੀਕਿਆਂ ਨਾਲ ਦੇਖਿਆ ਗਿਆ। ਉਹ ਇਹ ਕਿ ਕਹਿੰਦੇ ਨੇ ਕਿ ਪੀਅਰ ਪੋਲੀ ਐਪ ਲਈ ਦੋ ਖ਼ਬਰਾਂ ਨੇ, ਇੱਕ ਮਾੜੀ ਹੈ ਅਤੇ ਇੱਕ ਚੰਗੀ ਹੈ। ਮਾੜੀ ਇਹ ਹੈ ਕਿ ਉਹ ਮਾਰਕ ਕਾਰਨੀ ਦੇ ਮੁਕਾਬਲੇ 'ਤੇ ਕਮਜ਼ੋਰ ਲੀਡਰ ਨਜ਼ਰ ਆਉਂਦੇ ਨੇ ਅਤੇ ਉਹ ਲੋਕ ਇਹ ਸੋਚਦੇ ਨੇ ਕਿ ਉਹ ਮੁਕਾਬਲਾ ਨਹੀਂ ਕਰ ਸਕਦੇ, ਟੱਕਰ ਨਹੀਂ ਦੇ ਸਕਦੇ। ਅਤੇ ਚੰਗੀ ਖ਼ਬਰ ਇਹ ਹੈ ਕਿ ਉਹਨਾਂ ਦੇ ਮੁਕਾਬਲੇ ਦਾ ਹੋਰ ਕੋਈ ਐਕਟਿਵ ਲੀਡਰ ਕੰਜ਼ਰਵੇਟਿਵ ਦੇ ਵਿੱਚ ਇਸ ਵੇਲੇ ਨਹੀਂ ਹੈ, ਉਹੀ ਹੈਗੇ ਨੇ ਜੋ ਇਸ ਵੇਲੇ ਬੈਟਰ ਨੇ। ਜੁਲਾਈ ਦੇ ਵਿੱਚ ਪੀਅਰ ਪੋਲੀ ਐਪ ਨੇ ਅਤੇ ਕੁਛ ਭਾਵੇਂ ਬਹਿਸ ਜੀ ਛੇੜੀ ਸੀਗੀ ਪਰ ਉਹਨਾਂ ਨੇ ਜਿਹੜੀ ਬੀ ਸੀ ਕੰਜ਼ਰਵੇਟਿਵ ਦੀ ਹਰਾਉਣ ਵਾਲੀ ਜਿਹੜੀ ਟੀਮ ਹੈ ਉਸ ਨੂੰ ਕਹਿ ਦਿੱਤਾ ਸੀ ਕਿ ਲਿਬਰਲ ਲੋਬੀਅਸਟ ਫਰੋਮ ਈਸਟ ਨੇ। ਸੋ ਇਸ ਵੇਲੇ ਲੇਟੈਸਟ ਪੋਲ ਦੇ ਵਿੱਚ ਟਰੈਂਡ ਨਜ਼ਰ ਆਉਂਦਾ ਹੈ ਕਿ ਕਾਰਨੀ ਦੀ ਪਰਸਨਲ ਪਾਪੂਲੈਰਿਟੀ ਜਿਹੜੀ ਕੈਨੇਡੀਅਨਾਂ ਦੇ ਵਿੱਚ ਹੈ ਉਹ ਕਾਫੀ ਵਧੀਆ ਹੈ। ਤਾਜ਼ਾ ਅੰਕੜਿਆਂ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਕਾਰਨੀ ਪ੍ਰੈਫਰਡ ਪ੍ਰਾਈਮ ਮਿਨਿਸਟਰ ਵਜੋਂ 56% ਲੋਕਾਂ ਦੀ ਪਸੰਦ ਨੇ ਜਦਕਿ ਪੀਅਰ ਪੋਲੀ ਐਪ ਸਿਰਫ 18% ਤੇ ਬੈਠੇ ਹੋਏ ਨੇ। ਓਵਰਆਲ ਫੈਡਰਲ ਵੋਟਿੰਗ ਇੰਟੈਂਸ਼ਨ ਜਿਹੜੀ ਉਹ ਇਹ ਹੈ ਕਿ ਲਿਬਰਲ ਜੋ ਕਿ ਇਸ ਵੇਲੇ ਸਰਕਾਰ ਦੇ ਵਿੱਚ ਨੇ ਉਹਨਾਂ ਨੂੰ 47% ਲੋਕਾਂ ਦੀ ਹਮਾਇਤ ਹਾਸਲ ਹੈ ਅਤੇ ਜਿਹੜੀ ਕੰਜ਼ਰਵੇਟਿਵ ਆ ਉਹਨਾਂ ਨੂੰ ਘੱਟ ਲੋਕਾਂ ਦੀ ਹੈ, ਇਹ ਨੈਨੋ ਰਿਸਰਚ ਦੇ ਮੁਤਾਬਕ ਹੈ। ਅਤੇ ਐਨ ਡੀ ਪੀ ਵਾਲੇ ਜਿਹੜੇ ਨੇ ਉਹ ਬੈਠੇ ਹੋਏ ਨੇ 12% 'ਤੇ। ਸੋ ਇਸ ਵੇਲੇ ਲਿਬਰਲਸ ਜਿਹੜੇ ਨੇ ਜਾਂ ਮਾਰਕ ਕਾਰਨੀ ਵਿਅਕਤੀਗਤ ਤੌਰ 'ਤੇ ਉਹ ਛਾਏ ਪਏ ਨੇ ਜਿਹੜੇ ਨੇ ਇਸ ਦੇ ਵਿੱਚ ਅਤੇ ਕੈਨੇਡੀਅਨ ਪੋਲੀਟਿਕਸ ਦੇ ਵਿੱਚ। ਹੋਰ ਖ਼ਬਰਾਂ ਦੇ ਵਿੱਚ ਦੋ ਨਵੇਂ ਫੈਸਲੇ ਆਏ ਨੇ, ਫੈਡਰਲ ਕੋਰਟ ਦੇ ਡਿਸੀਜਨ ਆਏ ਨੇ ਜਿਸ ਵਿੱਚ ਆਈ ਆਰ ਸੀ ਸੀ ਨੂੰ ਹੁਕਮ ਸੁਣਾਇਆ ਗਿਆ ਕਿ ਆਪਣੇ ਲੰਬੇ ਪਏ ਹੋਏ ਲੌਂਗ ਡਿਲੇਡ ਡਿਸੀਜਨ ਐਪਲੀਕੇਸ਼ਨ ਜਿਹੜੀਆਂ ਨੇ ਉਹਨਾਂ ਨੂੰ ਨਿਰਧਾਰਿਤ ਸਮੇਂ ਦੇ ਵਿੱਚ ਫਿਕਸ ਕੀਤਾ ਜਾਵੇ, ਉਹਨਾਂ ਦੇ ਰਿਜ਼ਲਟ ਕੀਤੇ ਜਾਣ, ਉਹਨਾਂ ਨੂੰ ਪ੍ਰੋਸੈਸ ਕੀਤਾ ਜਾਵੇ ਅਤੇ ਜਸਟੀਫਾਈ ਕਰਨ ਦੇ ਵਿੱਚ ਜਿਹੜਾ ਸੀ ਫੈਡਰਲ ਵਾਲੇ ਆਈ ਆਰ ਸੀ ਸੀ ਵਾਲੇ ਉਹ ਅਸਫਲ ਰਹੇ। ਇੱਕ ਕੇਸ ਦੇ ਵਿੱਚ ਇੱਕ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਜਿਹੜੀ ਹੈ 3.5 ਸਾਲ ਤੋਂ ਸਿਕਿਉਰਿਟੀ ਸਕਰੀਨਿੰਗ ਦੇ ਵਿੱਚ ਫਸੀ ਹੋਈ ਹੈ ਜਦਕਿ ਆਈ ਆਰ ਸੀ ਸੀ ਇਸ ਮਾਮਲੇ ਦੇ ਵਿੱਚ ਕੋਈ ਕਲੀਅਰ ਐਕਸਪਲੇਨੇਸ਼ਨ ਨਹੀਂ ਦੇ ਸਕਿਆ ਅਤੇ ਕਿ ਇਹ ਅਸੈਸਮੈਂਟ ਜਿਹੜੀ ਹੈ ਇਨਕੰਪਲੀਟ ਕਿਉਂ ਹੈ। ਇੱਕ ਹੋਰ ਕੇਸ ਦੇ ਵਿੱਚ ਇੱਕ ਕੇਅਰ ਗਿਵਰ ਦੀ ਪਰਮਾਨੈਂਟ ਰੈਜੀਡੈਂਸ ਦੀ ਐਪਲੀਕੇਸ਼ਨ ਜਿਹੜੀ ਹੈ ਜਿਨ੍ਹਾਂ ਨੂੰ 42 ਮਹੀਨੇ ਉਸਨੂੰ 42 ਮੰਥਸ ਉਡੀਕ ਕਰਨੀ ਪਈ ਅਤੇ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਨੂੰ 39 ਮਹੀਨੇ ਹੋਰ ਜਿਹੜਾ ਹੈ ਅਜੇ ਉਡੀਕਣਾ ਪਵੇਗਾ। ਅਤੇ ਇਹਦੇ ਵਿੱਚ ਜਿਹੜੀ ਰੂਲਿੰਗ ਜਿਹੜੀ ਹੈ ਇਹਦੇ ਵਿੱਚ ਆਈ ਆਰ ਸੀ ਸੀ ਨੂੰ ਜਵਾਬ ਦੇਣਾ ਪਵੇਗਾ। ਡਿਸੀਜ਼ਨ ਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਜਿਹੜਾ ਹਰੇਕ ਐਪਲੀਕੈਂਟ ਜਿਹੜਾ ਹੈ ਡਿਲੇਡ ਫਾਈਲ ਦਾ ਜਿਹੜਾ ਹੈ ਉਹ ਆਈ ਆਰ ਸੀ ਸੀ ਨੂੰ 45 ਤੋਂ 60 ਦਿਨਾਂ ਦੇ ਵਿੱਚ ਕਹਿ ਸਕਦਾ, ਪਰ ਇਹਦੇ ਵਿੱਚ ਇਹ ਕੁਛ ਖਾਸ ਕੇਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਆਈ ਆਰ ਸੀ ਸੀ ਨੂੰ ਇਹ ਹੁਕਮ ਸੁਣਾਇਆ ਗਿਆ ਹੈ ਜੀ। ਅੱਗੇ ਚੱਲਦੇ ਹਾਂ ਜੀ। ਕੈਨੇਡਾ ਦੇ ਵਿੱਚ ਸਟੱਡੀ ਪਰਮਿਟ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਨੇ ਵਿਦਿਆਰਥੀਆਂ ਦੇ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟ ਦੀ ਜਾਂਚ ਪੜਤਾਲ ਬਹੁਤ ਸਖਤ ਕਰ ਦਿੱਤੀ ਹੈ। ਇਹ ਪਿਛਲੇ ਮਹੀਨੇ ਅਪਡੇਟ ਕੀਤੀਆਂ ਹਦਾਇਤਾਂ ਦੇ ਵਿੱਚ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ 6 ਮਹੀਨੇ ਦੀ ਬੈਂਕ ਸਟੇਟਮੈਂਟ ਲਓ। ਪਹਿਲਾਂ ਸਾਰੇ 4 ਜਿਹੜੇ ਐਪਲੀਕੈਂਟ ਸੀ 4 ਮਹੀਨੇ ਦੀ ਬੈਂਕ ਸਟੇਟਮੈਂਟ ਜਮ੍ਹਾਂ ਕਰਵਾਉਂਦੇ ਸੀ, ਪਰ 6 ਮਹੀਨਿਆਂ ਦੀ ਉਹਨਾਂ ਨੂੰ ਬੈਂਕ ਸਟੇਟਮੈਂਟ ਦੇਣ ਲਈ ਕਿਹਾ ਗਿਆ। ਪੈਸਿਆਂ ਦੇ ਸਰੋਤ ਦੀ ਜਾਂਚ, ਸੋਰਸ ਆਫ ਫੰਡਸ, ਸਿਰਫ ਖਾਤੇ ਵਿੱਚ ਪਏ ਪੈਸੇ ਦਿਖਾਉਣੇ ਨਹੀਂ ਹੋਣਗੇ, ਵੀਜ਼ਾ ਅਫਸਰ ਇਹ ਵੀ ਦੇਖਣਗੇ ਕਿ ਇਹ ਪੈਸਾ ਆਇਆ ਕਿੱਥੋਂ ਹੈ। ਨੌਕਰੀ ਦੀ ਤਨਖਾਹ ਹੈ, ਬਿਜ਼ਨਸ ਦੀ ਆਮਦਨ ਹੈ, ਲੰਬੇ ਸਮੇਂ ਦੀ ਬੱਚਤ ਹੈ, ਪੈਨਸ਼ਨ ਹੈ,

0: ਜਾਂ ਕੋਈ ਰੈਂਟਲ ਆ ਰਿਹਾ ਤੇ ਅਚਾਨਕ ਉਹ ਜਮ੍ਹਾਂ ਹੋਏ ਫੰਡ ਜੇਕਰ ਅਪਲਾਈ ਕਰਨ ਤੋਂ ਕੋਈ ਸਮਾਂ ਪਹਿਲਾਂ ਬੈਂਕ ਖਾਤੇ ਵਿੱਚ ਵੱਡੀ ਰਕਮ ਜਮ੍ਹਾਂ ਹੋਈ ਹੈ ਤਾਂ ਉਸਦਾ ਪੂਰਾ ਹਿਸਾਬ ਕਿਤਾਬ ਅਤੇ ਕਾਨੂੰਨੀ ਸਬੂਤ ਡਾਕੂਮੈਂਟਰੀ ਐਵੀਡੈਂਸ ਦੇਣਾ ਪਵੇਗਾ। ਸਟੱਡੀ ਪਰਮਿਟ ਐਕਸਟੈਂਸ਼ਨ ਜੋ ਵਿਦਿਆਰਥੀ ਕੈਨੇਡਾ ਵਿੱਚ ਪਹਿਲਾਂ ਹੈਗੇ ਅਤੇ ਸਟੱਡੀ ਪਰਮਿਟ ਦੀ ਐਕਸਟੈਂਸ਼ਨ ਲਈ ਅਪਲਾਈ ਕਰ ਰਹੇ ਨੇ ਉਹਨਾਂ ਦੇ ਫੰਡਾਂ ਦੀ ਜਾਂਚ ਵੀ ਅਗਲੇ ਇੱਕ ਸਾਲ ਦੇ ਖਰਚਿਆਂ ਦੇ ਆਧਾਰ 'ਤੇ ਕੀਤੀ ਜਾਵੇਗੀ ਕਿ ਉਹ ਖਰਚੇ ਜਿਹੜੇ ਨੇ ਕਿਵੇਂ ਹੋਣਗੇ ਅਤੇ ਰੈਂਟਲ ਇਨਕਮ ਨੂੰ ਜਿਹੜਾ ਹੈ ਉਹ ਆਮ ਉਹ ਵਿੱਤੀ ਸਬੂਤ ਵਜੋਂ ਮਾਨਤਾ ਜਿਹੜੀ ਹੈ ਦੇ ਦਿੱਤੀ ਗਈ ਹੈ। ਕੈਨੇਡੀਅਨ ਡਾਲਰਾਂ ਦੇ ਵਿੱਚ ਬਦਲੇ ਜਾਣ ਵਾਲੇ ਬੈਂਕ ਡਰਾਫਟ ਨੂੰ ਹੁਣ ਸਵੀਕਾਰਯੋਗ ਵਿੱਤੀ ਸੂਚੀ ਦੇ ਵਿੱਚੋਂ ਹਟਾ ਦਿੱਤਾ ਗਿਆ। ਫੰਡਾਂ ਦੀ ਲੋੜੀਂਦੀ ਰਕਮ ਦੇ ਵਿੱਚ ਕੋਈ ਬਦਲਾਅ ਨਹੀਂ ਹੈ, ਕੋਈ ਫਾਈਨੈਂਸ਼ੀਅਲ ਥ੍ਰੈਸ਼ਹੋਲਡ ਨੂੰ ਵਧਾਇਆ ਨਹੀਂ ਗਿਆ। ਇਸ ਵਿੱਚ ਪਹਿਲੇ ਸਾਲ ਦੀ ਪੜ੍ਹਾਈ ਦੀ ਫੀਸ, ਆਉਣ ਜਾਣ ਦਾ ਖਰਚਾ, ਰਹਿਣ ਸਹਿਣ ਦਾ ਖਰਚਾ, ਇਕੱਲੇ ਬਿਨੈਕਾਰ ਲਈ ਜਿਹੜੀ ਇੱਕ ਐਪਲੀਕੈਂਟ ਲਈ ਰਕਮ ਸੀ ਇਹ 22,895 ਕੈਨੇਡੀਅਨ ਤੋਂ ਜਿਹੜਾ ਹੈ ਉਹ ਹੀ ਰਹੇਗੀ। ਸੋ ਕੈਨੇਡਾ ਸਰਕਾਰ ਇਸ ਨਾਲ ਲਗਾਤਾਰ ਸਖ਼ਤੀ ਜਿਹੜੀ ਹੈ ਜੀ ਕਰ ਰਹੀ ਹੈ। ਅਲਬਰਟਾ ਰੈਫਰੈਂਡਮ ਦੇ ਵਿੱਚ NDP ਲੀਡਰ ਨਾਹਿਦ ਨੈਂਸ਼ੀ ਨੂੰ ਇੱਕ ਚਿੱਠੀ ਲਿਖ ਕੇ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਇਹ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਫਾਲ ਦੇ ਵਿੱਚ ਜਿਹੜਾ ਰੈਫਰੈਂਡਮ ਹੋਣਾ ਉਸ ਵਿੱਚ ਕੈਨੇਡਾ ਦਾ ਜਿਹੜਾ ਇਹ ਸੂਬਾ ਹੈ ਜਾਂ ਫੋਰਨ ਇੰਟਰਵੇਨੈਂਸ ਜਿਹੜੀ ਹੈ ਜ਼ਿਆਦਾ ਐਕਟਿਵ ਹੋ ਸਕਦੀ ਹੈ। ਨਾਹਿਦ ਨੈਂਸ਼ੀ ਨੇ ਇਹ ਲੈਟਰ ਜਿਹੜੀ ਹੈ ਸੋਸ਼ਲ ਮੀਡੀਆ ਪੋਸਟ 'ਤੇ ਜਿਹੜੀ ਹੈ ਉਹ ਪੋਸਟ ਕੀਤੀ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਸੀਸਿਸ ਨੂੰ ਜੂਨ ਦੇ ਵਿੱਚ ਪੁੱਛਿਆ ਸੀ ਕਿ ਅਪਡੇਟ ਦਿਓ ਕੋਈ ਫੋਰਨ ਗੌਰਮੈਂਟ ਜਿਹੜੀ ਹੈ ਕਿ 19 ਅਕਤੂਬਰ 2019 ਦੇ ਰੈਫਰੈਂਡਮ ਦੇ ਵਿੱਚ ਕੋਈ ਇਨਫਲੂਐਂਸ ਕਰ ਰਹੀ ਹੈ ਅਤੇ ਉਹਦੇ ਜਵਾਬ ਦੇ ਵਿੱਚ ਉਹਨਾਂ ਨੂੰ ਆਹ ਮਿਲਿਆ ਸੀ। ਅਲਬਰਟਾ ਦੇ ਵਿੱਚ, ਉੱਤਰੀ ਅਲਬਰਟਾ ਦੇ ਵਿੱਚ RCMP ਨੇ ਇੱਕ ਬੰਦੇ ਨੂੰ ਚਾਰਜ ਕੀਤਾ ਹੈ। RCMP ਦੇ ਦੱਸਣ ਮੁਤਾਬਕ ਉਹਨਾਂ ਨੇ ਬੱਚੇ ਨੂੰ ਬੈਲਟ ਨਾਲ ਮਾਰਿਆ ਇੱਕ ਸੁਪਰਵਾਈਜ਼ਰ ਨੇ। ਸਰਚ ਵਾਰੰਟ ਐਗਜ਼ੀਕਿਊਟ ਕੀਤੇ ਗਏ। ਸਕੂਲ ਦੇ ਵਿੱਚ ਇੱਕ ਬੈਲਟ, ਇੱਕ ਮਸ਼ੀਨ 'ਚੋਂ ਬਰਾਮਦ ਕੀਤੀ ਗਈ ਅਤੇ ਡਾਕੂਮੈਂਟੇਸ਼ਨ ਵੀ ਸੀਜ਼ ਕੀਤੀ ਗਈ। ਇਨਵੈਸਟੀਗੇਸ਼ਨ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਸਟੂਡੈਂਟਸ ਨੂੰ ਇਸ ਤਰ੍ਹਾਂ ਸਜ਼ਾ ਦੇਣ ਦਾ ਸਟ੍ਰੈਪ ਦੇ ਨਾਲ ਜਿਹੜਾ ਬਲੂ ਮਾਊਂਟ ਮੈਨੋਨਾਈਟ ਸਕੂਲ ਦੇ ਵਿੱਚ ਕੰਮ ਇਹ ਚੱਲਦਾ ਸੀ। ਵਿਲਸਨ ਪ੍ਰੇਰੀ ਮੈਨੋਨਾਈਟ ਸਕੂਲ ਅਤੇ ਟੌਂਪਕਿੰਸ ਮੈਨੋਨਾਈਟ ਸਕੂਲ ਵੀ ਜਿਹੜੇ ਹੈਗੇ ਨੇ ਇਹ ਕਲੈਕਟਿਵ ਇੰਸਟੀਟਿਊਸ਼ਨ ਨੇ ਅਤੇ ਜਿੱਥੇ ਬੱਚਿਆਂ ਨੂੰ ਇਸ ਤਰ੍ਹਾਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ ਅਤੇ ਬੱਚੇ ਦੇ ਸਰੀਰ 'ਤੇ ਨਿਸ਼ਾਨ ਵੀ ਪੈ ਗਏ। ਇਹ ਔਰਤ ਸੁਪਰਵਾਈਜ਼ਰ ਹੈ ਜਿਸ ਨੂੰ ਇਹ ਜਿਹੜਾ ਕਾਬੂ ਕੀਤਾ ਗਿਆ ਜੀ। ਫੋਰਟ ਮਰਮਿਲੀਅਨ ਜਿਹੜਾ 660 ਕਿਲੋਮੀਟਰ ਉੱਤਰ ਵੱਲ ਨੂੰ ਹੈ ਐਡਮਿੰਟਨ ਸ਼ਹਿਰ ਤੋਂ। ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ। ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਕੈਨੇਡਾ ਸਰਕਾਰ ਜ਼ਮਾਨਤ ਅਤੇ ਸਜ਼ਾ ਦੇ ਕਾਨੂੰਨਾਂ ਵਿੱਚ ਸਖਤੀ ਲਿਆ ਰਹੀ ਹੈ। ਹਿੰਸਕ ਅਤੇ ਬਾਰ ਬਾਰ ਅਪਰਾਧ ਕਰਨ ਵਾਲਿਆਂ ਨੂੰ ਭਾਈਚਾਰੇ ਤੋਂ ਦੂਰ ਰੱਖਣ ਲਈ ਸਿਸਟਮ ਵਿੱਚ ਸੁਧਾਰ, ਤਾਂ ਜੋ ਤੁਸੀਂ ਘਰ ਵਿੱਚ ਸੁਰੱਖਿਅਤ ਰਹੋ। canada.ca/surakhit-canada ਤੇ ਹੋਰ ਜਾਣੋ। ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ।
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫ਼ਤੇ ਦੇ 20 ਘੰਟੇ ਰੇਡੀਓ ਸੁਰਸੰਗਮ, radiosursangam.ca, ਫੋਨ 403-585-0910, ਰੇਡੀਓ ਸੁਰਸੰਗਮ।
3: ਰਿਮੈਂਬਰ ਲਾਸਟ ਵੀਕਐਂਡ? For many of us, it sounded like this.
4: Wanna dance?
5: Sure.
4: But for some, it sounded this way.
5: Drinking and driving was the cause of another fatal accident this weekend.
6: Would you step out of the car, please, sir?
4: Hey, summer weekends were made to remember, but not for all the wrong reasons. Please, drink responsibly. A message from the Brewers of Canada.
7: The following program speaks to the South Asian community. Uniting the world for your listening pleasure at Fairchild Radio, the multicultural spirit of Calgary.

0: हर समय तुहाडे संग तुहाडा अपना यह रेडियो सुरसंगम।
1: ओहो आज फेर नहीं लोड मिलिया
2: की होया
1: बस पूछना इंश्योरेंस कंफर्मेशन नहीं आई टाइम पे ते हुन फेर एक दिन वेट करनी पैनी है ते बच्चियां नु फेर नहीं मिल होना दो दिन
2: ओहो रह गए ना फेर पिछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी जल्दी गल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ ਥੈਂਕ ਯੂ
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
4: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174

0: 96 587 603 46 96 Oasis Smile Medical Tuhadi Sehat Sadi Zimmewari 587-617-4696
1: सोने घर दी निशानी हुंदी है शानदार फ्लोरिंग जिथे कदम रखदियां ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंद दी फ्लोरिंग दा सामान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनर नाल भरिया है इना दा शोरूम अज ही इना दे शोरूम ते पुजो 2935 19th Street North East Calgary कैलगरी कारपेट Empire. Phone number 403-510-1515 2935 19th Street, North East Calgary.
2: ग्रोसरी खरीदने लई हमेशा याद रखो कैलगरी दा मशहूर सांझा पंजाब ग्रोसरी स्टोर
3: ताजियां सब्जियां फल फ्रूट दालां मसाले ते बर्तना तो इलावा घरां दी वरतों दा हर समान मिलेगा कीमतां कट ते क्वालिटी A1
2: जानिया पछानिया नाम है सांझा पंजाब ग्रोसरी स्टोर
3: तुहाडी ग्रोसरी दियां लोड़ां पूरियां करन लई सांझा पंजाब दियां कैलगरी दे विच हन 6 लोकेशनां हफ्ते दे 7 दिन सवेरे 9 बजे तो लैके शाम 9 बजे तक
2: सांझा पंजाब ग्रोसरी स्टोर पहली लोकेशन 331-3690 वेस्ट विंड ड्राइव
3: दूजी लोकेशन 117-7770 एवेन्यू
2: तीजी लोकेशन 570-6520 फाल्कनरिज बुलेवार्ड
3: चौथी लोकेशन 606 सिटीस्केप स्क्वायर
2: पांचवी लोकेशन 3150-235 रेड एम्बर्स वे
3: छेवीं लोकेशन 445 कैरिंगटन बुलेवार्ड नॉर्थ वेस्ट कैलगरी
2: सांझा पंजाब ग्रोसरी स्टोर दियां 6 लोकेशनां दा सांझा फोन नंबर
3: 403-835 बाय बाय रेडियो सुरसंगम 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 4 ਅਗਸਤ ਹੈ ਦਿਨ ਮੰਗਲਵਾਰ ਹੈ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ 6 ਵਜੇ ਤੱਕ ਬਣਿਆ ਰਹੇਗਾ ਦੱਸ ਦਈਏ ਕਿ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਜਿਹੜੇ ਕਿ ਅਲਬਰਟਾ ਦੇ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦਿੰਦੇ ਨੇ ਸੋ ਜੇਕਰ ਤੁਸੀਂ ਟਰੱਕ ਓਨਰ ਹੋ ਆਪਣੇ ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਬੈਸਟ ਰੇਟ ਵੀ ਲੈਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਨੂੰ ਤੁਸੀਂ ਚੇਤੇ ਰੱਖਣਾ ਇਨਫੈਕਟ ਉਹਨਾਂ ਦਾ ਨੰਬਰ ਨੋਟ ਕਰਕੇ ਆਪਣੇ ਫੋਨ ਦੇ ਵਿੱਚ ਜ਼ਰੂਰ ਰੱਖੋ ਉਹਨਾਂ ਦਾ ਫੋਨ ਨੰਬਰ ਹੈ 587-832-1208 ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ YYC ਹੋਮ ਕੇਅਰ ਨੇ ਵੀ ਦਿੱਤਾ ਹੈ ਅਗਰ ਤੁਹਾਡੇ ਘਰਾਂ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਨੂੰ ਸਾਂਭ ਸੰਭਾਲ ਕਰਨ ਵਾਸਤੇ ਤੁਸੀਂ ਇੱਕ ਇਹੋ ਜਿਹੇ ਟੀਮ ਮੈਂਬਰ ਸਟਾਫ ਲੱਭ ਰਹੇ ਹੋ ਜਿਹੜੇ ਪੰਜਾਬੀ ਹਿੰਦੀ ਤੇ ਉਰਦੂ ਬੋਲਣੀ ਵੀ ਜਾਣਦੇ ਹੋਣ ਤੇ ਘਰਾਂ ਦੇ ਵਿੱਚ ਪਰਿਵਾਰਕ ਮੈਂਬਰਾਂ ਵਾਂਗੂ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਨ ਤਾਂ ਤੁਸੀਂ ਵੀਰਪਾਲ ਕੌਰ ਢੱਟ ਹੋਰਾਂ ਨੂੰ ਕਾਲ ਕਰ ਸਕਦੇ ਹੋ ਜਿਹੜੇ ਕਿ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੇ ਨੇ ਤੇ ਬਿੱਲ ਜਿਹੜਾ ਹੈ ਉਹ ਸਿੱਧਾ ਸਰਕਾਰ ਨੂੰ ਕਰਦੇ ਨੇ ਵੀਰਪਾਲ ਕੌਰ ਢੱਟ ਦਾ ਫੋਨ ਨੰਬਰ ਹੈ ਜੀ 8527600983 ਓਏਸਿਸ ਸਮਾਈਲ ਮੈਡੀਕਲ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜਿਹੜੇ ਕਿ ਸਨਰਿਜ ਮਾਲ ਦੇ ਬਿਲਕੁਲ ਲਾਗੇ ਨੇ ਨਿਊ ਪੇਸ਼ੈਂਟਸ ਨੂੰ ਐਕਸੈਪਟ ਕਰ ਰਹੇ ਨੇ ਐਕਸਪਰਟ ਡਾਕਟਰ ਦੀ ਵੱਡੀ ਟੀਮ ਹੈ ਉੱਥੇ ਅਤੇ ਵੱਡੀ ਗੱਲ ਇਹ ਹੈ ਕਿ ਉੱਥੇ ਤੁਹਾਨੂੰ ਅਪਾਇੰਟਮੈਂਟ ਨਹੀਂ ਲੈਣੀ ਪੈਂਦੀ ਤੁਸੀਂ ਵਾਕ ਇਨ ਜਾ ਸਕਦੇ ਹੋ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਸੋ ਓਏਸਿਸ ਸਮਾਈਲ ਮੈਡੀਕਲ ਦਾ ਨੰਬਰ ਵੀ ਆਪਣੇ ਫੋਨ ਦੇ ਵਿੱਚ ਜ਼ਰੂਰ ਸੇਵ ਕਰਕੇ ਰੱਖੋ 587-617-4696 ਓਏਸਿਸ ਸਮਾਈਲ ਮੈਡੀਕਲ ਮਰਸੀਡੀਜ਼ ਬੈਂਸ ਕੰਟਰੀ ਹਿਲਸ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਜੀ ਕੰਟਰੀ ਹਿਲਜ਼ ਮਰਸੀਡੀਜ਼ ਬੈਂਸ ਦੇ ਇੱਕ ਵੱਡਾ ਸ਼ੋਰੂਮ ਹੈ ਜਿਨ੍ਹਾਂ ਨੂੰ ਸਟਾਰ ਡੀਲਰਸ਼ਿਪ ਦਾ ਅਵਾਰਡ ਮਿਲਿਆ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਜੇਕਰ ਤੁਸੀਂ ਮਰਸੀਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਹੈ ਤਾਂ ਤੁਸੀਂ ਇਸ ਡੀਲਰਸ਼ਿਪ ਤੇ ਜਾ ਕੇ ਗੌਰਵ ਸ਼ਰਮਾ ਨੂੰ ਸੰਪਰਕ ਕਰ ਲਓ ਜਿਹੜੇ ਕਿ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆਂ ਕਰਨਗੇ ਇਹਨਾਂ ਦਾ ਫੋਨ ਨੰਬਰ 403-903-6657 ਹੈ ਜੀ 403-903-6757 ਗੌਰਵ ਸ਼ਰਮਾ

ਬਾਜ਼ਾਰ ਦੇ ਵਿੱਚ ਜਾ ਕੇ ਰਜਿਸਟਰੀ ਦੇ ਬਿਲਕੁਲ ਲਾਗੇ ਨੇ ਜਾਂ ਫਿਰ ਇਹਨਾਂ ਨੂੰ ਕਾਲ ਕਰਕੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ 403-947-0060 ਇਹਨਾਂ ਦਾ ਫੋਨ ਨੰਬਰ ਹੈ 403-947-0060 ਪਿਕਸਲ ਫੋਟੋ ਸਟੂਡੀਓ ਸਵਾਨਾ ਰਜਿਸਟਰੀ ਦੇ ਬਿਲਕੁਲ ਲਾਗੇ ਮਦਰ ਇੰਡੀਆ ਰੈਸਟੋਰੈਂਟ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਜੀ 24 ਘੰਟੇ 7 ਦਿਨ ਖੁੱਲੇ ਹੁੰਦੇ ਨੇ ਦੇਸੀ ਘਿਓ ਦੇ ਵਿੱਚ ਦਾਲਾਂ ਸਬਜ਼ੀਆਂ ਬਣਦੀਆਂ ਨੇ ਜੇਕਰ ਮਾਲਪੂੜੇ ਖਾਣ ਦਾ ਦਿਲ ਹੈ ਇਹਨਾਂ ਦਿਨਾਂ ਦੇ ਵਿੱਚ ਹਰ ਕਿਸੇ ਨੂੰ ਹੁੰਦਾ ਵੀ ਮਾਲਪੂੜੇ ਜ਼ਰੂਰ ਖਾਈਏ ਸੋ ਤੁਸੀਂ ਬਿਨਾਂ ਕੋਈ ਦੂਜਾ ਥਾਟ ਮਨ ਚ ਲਿਆਂਦਿਆਂ ਮਦਰ ਇੰਡੀਆ ਰੈਸਟੋਰੈਂਟ ਜਾ ਸਕਦੇ ਆ ਜਿੱਥੇ ਸੈਟਰਡੇ ਸੰਡੇ ਤੁਹਾਨੂੰ ਮਾਲਪੂੜੇ ਮਿਲਣਗੇ ਖੀਰ ਮਿਲੇਗੀ ਇਸ ਤੋਂ ਇਲਾਵਾ ਜੇ ਸਟਰੀਟ ਫੂਡ ਖਾਣ ਦਾ ਮਨ ਹੈ ਦੇਸੀ ਘਿਓ ਵਾਲੀਆਂ ਦਾਲਾਂ ਸਬਜ਼ੀਆਂ ਖਾਣ ਦਾ ਮਨ ਹੈ ਪੰਜਾਬ ਵਾਲੇ ਜਿਹੜੇ ਰੈਸਟੋਰੈਂਟਾਂ ਵਾਲੇ ਪਰੌਂਠੇ ਸੀ ਉਹ ਖਾਣ ਨੂੰ ਦਿਲ ਕਰਦਾ ਤਾਂ ਮਦਰ ਇੰਡੀਆ ਰੈਸਟੋਰੈਂਟ ਤੁਸੀਂ ਜਾਓ 403-936-7777 ਇਹਨਾਂ ਦਾ ਫੋਨ ਨੰਬਰ ਹੈ ਜੀ ਮਦਰ ਇੰਡੀਆ ਰੈਸਟੋਰੈਂਟ

ਸਾਡੇ ਕੋਲ ਇੱਕ ਮੈਸੇਜ ਪਹੁੰਚਿਆ ਹੈ ਸਾਡੇ ਲਿਸਨਰ ਕਹਿੰਦੇ ਨੇ ਕਿ ਰੈਫ ਸਫੇਰਾ ਦਾ ਗੀਤ ਸੁਣਾ ਦਿਓ ਮਾਡਰਨ ਮਿਰਜ਼ਾ ਜ਼ਰੂਰ ਜੀ ਤੁਹਾਡੀ ਫਰਮਾਇਸ਼ ਵੀ ਪੂਰੀ ਕਰਾਂਗੇ ਜੇਕਰ ਹੋਰ ਵੀ ਸਾਡੇ ਲਿਸਨਰਸ ਇੱਦਾਂ ਦੇ ਨੇ ਜਿਹੜੇ ਆਪਣੀ ਮਨਪਸੰਦ ਦਾ ਗੀਤ ਸੁਣਨਾ ਚਾਹੁੰਦੇ ਆ ਤੇ ਸਾਡੇ ਸਟੂਡੀਓ ਦਾ ਨੰਬਰ ਹੈ 4039021323 ਇਸ ਨੰਬਰ ਤੇ ਤੁਸੀਂ ਵਟਸਐਪ ਤੇ ਜਾ ਕੇ ਉਸ ਗੀਤ ਦਾ ਨਾਮ ਤੇ ਆਪਣਾ ਨਾਮ ਲਿਖ ਕੇ ਭੇਜ ਸਕਦੇ ਆ ਸੋ ਆਪਣੇ ਬਹੁਤ ਹੀ ਪਿਆਰੇ ਲਿਸਨਰ ਉਹਨਾਂ ਦੀ ਫਰਮਾਇਸ਼ ਤੇ ਦੇਖਦੇ ਆ ਕਿ ਮਾਡਰਨ ਮਿਰਜ਼ਾ ਕਿਹੜਾ ਹੈ ਜੀ

0: ਹਾਸਿਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੈ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ

0: ध्यान नाल सुनो, ट्रकां दी सस्ती इंश्योरेंस दा हल हुण आ गया। ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो। तजर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन। बेस्ट ट्रक इंश्योरेंस रेट्स लई याद रखो सोनिक इंश्योरेंस 587-832-1208।
1: बड़े सोचा च पए हो वीर जी, की गल होगी?
2: थक गए हैं घर लब लब के। कैलगरी च घर खरीदना तो हुण बड़ा ही औखा।
1: तुसी घर चंद्रमा ते लब दे हुणे, कैलगरी च नहीं। आ नोट करो नंबर अरुण कौशल दा।
2: कर लिया जी नोट, फोन नंबर 403-618-2112।
1: रियल एस्टेट दे सब मसलियां दा हल करनगे प्रेप रियलिटी दे मशहूर रियलटर अरुण कौशल।
2: अच्छा जी, अरुण कौशल लब के देणगे सानू घर?
1: जी हां, कल्ले घर नहीं, प्रॉपर्टी रेजिडेंशियल होवे जां कमर्शियल, घर खरीदना होवे जां बेचना, प्रेप रियलिटी दी वड्डी टीम तो ਸਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757।
1: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
2: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ।
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
2: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445।
7: ਓਹੋ, ਅੱਜ ਫੇਰ ਨੀ ਲੋਡ ਮਿਲਿਆ,
8: ਕੀ ਹੋਇਆ?
7: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
8: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
4: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
2: ਉਹ ਸਾਰੇ ਡਰਦੇ ਨਹੀਂ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
4: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ।
3: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।